0: ਦਿਹਾੜੇ ਜੇ ਰੱਖੇ ਸਿਰ ਹੱਥ ਗੁਰੂ
1: ਸਰਬ ਵਿਆਪਕ ਦਾਤਾ ਮੇਰਾ ਸਰਬ ਕਲਾ ਸਮਰੱਥ ਗੁਰੂ
0: ਚਲ ਨਾ ਡੋਬੇ ਅੱਗ ਨਾ ਸਾੜੇ ਜੇ ਰੱਖੇ ਸਿਰ ਹੱਥ ਗੁਰੂ
1: ਸਰਬ ਵਿਆਪਕ ਦਾਤਾ ਮੇਰਾ ਸਰਬ ਕਲਾ

परम पूज्य पात साहिब कमाल हजूर अनवर बालिए दो जहान साहिब सुहावा प्रतख विराजमान शब्द गुरु चवर छत्र तख्त दे मालिक जुग जुग अटल सतगुरु श्री गुरु ग्रंथ साहिब महाराज जी दे पावन पवित्र चरणा विच संगत रूप जुड़ बैठे गुरु प्यारियो आओ अपने मना नूं गुरु ग्रंथ साहिब महाराज दे पावन चरणा विच हाजिर करन दा यतन करिए। मन एक ऐसी थां है, मन एक ऐसी अवस्था है जिहड़ा कदे भी स्थिर नहीं रहिंदा, बहुत चंचल है। कई वारी ऐसा हुंदा है कि साडा शरीर गुरुद्वारा साहब विच बैठा हुंदा है लेकिन मन कितने दूर अडारियां मारदा। छोटे हुंदिया साडे इलाके विच जदों मैं चौथी पंजवीं पढ़दा सी संत बाबा ईशत सिंह जी राड़ा साहब वाले कीर्तन करन आया करदे सन मेरे पिंड भमदी दे नेड़े पिंड है मोहनपुर, उत्थे दीवान लगदे सन, बहुत इकट्ठ हुंदा सी। ते संतां ने बचन करदियां इह गल करनी, बचन करना भी कई वारी गैर हाजर हाजर हो जांदे ने ते हाजर गैर हाजर हो जाते। उदों इह गल दी समझ ना लगनी भी हाजर गैर हाजर किवें हो जाए ते गैर हाजर हाजर किवें हो जाए। हुण जदों धर्म दी दुनिया विच आया फिर पता लगन लग्या भी हाजर गैर हाजर हो जाए, क्योंकि हाजरी का लगना अत्यंत जरूरी है। तुसी जिथे जॉब करते हो पहला जाके तुहाडी हाजरी लगती है, जब तुसी कार्ड पंच करते हो तुसी सत्त अठ घंटे काम करो, जे कार्ड पंच नहीं किया तो तुहानू उस दिन की तनखा नहीं मिलेगी क्योंकि हाजिर होने का प्रूफ नहीं होया। तुसी अपने बच्चे नू स्कूल भेज दो उत्थे पढ़ाई तो पहला हाजिर होने का प्रमाण लिया जाता कि बच्चा हाजिर है। इस तरह जिस स्थान ते असीं बैठे हाँ गुरु के चरणों में इत्थे भी हाजरी लगती है। स्कूल विच जां फैक्ट्रियां विच कारखानियां विच जिथे असीं जॉबां करते हैं उत्थे शरीर की हाजरी लगती है, लेकिन वो स्थान है जिथे मन की हाजरी लगती है। जिहड़ी मैं गल कह के आया कि हाजिर गैर हाजिर ते गैर हाजिर हाजिर, हुण कोई मनुख अपने घर बैठा होएगा उन्हें अपने मन में संकल्प किया कि मैं शाम को गुरुद्वारा साहब जाना, लेकिन अचनचेत कोई टैलीफोन आ गया जां कोई रिश्तेदार मिलने आ गया, आ नहीं सकया, लेकिन उहदा मन इत्थे है, मैं जाना सी। शरीरक तौर पर नहीं आया लेकिन मन इत्थे है, आना सी। ते कई बार असीं इत्थे बैठे हुंदे आ, इत्थे बैठे हां साडा मन दूर चला जांदा, कदे पंजाब चला जांदा। हाजरी मना की लगनी है ते मन हाजिर गुरु ग्रंथ साहिब महाराज के चरणों में, शरीर से सारिया के हाजिर ने ना, आओ मना नूं हाजिर करिए। मन के हाजिर होने का एक प्रमाण है जदों मन विचों वाहगुरु शब्द की तरंग पैदा होवे ते रसना वाहगुरु शब्द का जाप करे, ये मन के हाजिर होने का तस्दीक होना है। आओ मना नूं हाजिर करिए दो बारी वाहगुरु शब्द कह के, फतेह के सिमरन नाल अपने मना की हाजिरी गुरु ग्रंथ साहिब महाराज के पावन चरणों में लगवाइए। सारी संगत फतेह प्रवान करो, कुछ कहने की आज्ञा बख्शिश करो, प्यार सहित आखो जी वाहिगुरु जी का खालसा वाहिगुरु जी की फतेह। गुरु ग्रंथ साहिब महाराज कृपा करन आप जिन्या भी संगत जी शुभ कामना शुभ भावना आस मुराद लेके आयो महाराज तुहाडियां दुनियावी तौर पर सब आसा मुरादा पूरी करन, दुनियावी दातां के नाल नाल महाराज साडे सभनां की झोली विच गुरु ग्रंथ साहिब महाराज की बाणी के नितनेम दी दातां पा दें। प्रसंग छेवें पातशाह सतगुरु गुरु हरगोबिंद साहिब महाराज के जीवन विच, क्योंकि गुरु हरगोबिंद साहिब महाराज नूं आम तौर पर असीं उहनां दे जीवन नूं जंगां ते युद्धां नाल जोड़ के वेखदे हां। गुरु नानक देव महाराज तो लैके गुरु अर्जन देव महाराज तक शांतमई ढंग संवाद द्वारा दुनिया के भुले भटके लोगों सीधे रस्ते से पाना, जो गुरु हर राय साहब महाराज तो असी गुरु गोबिंद सिंह महाराज तक वेखते हैं, फिर पांच गुरु साहबान से हाजिर नाजर सतगुरु गुरु ग्रंथ साहब महाराज, गुरु नानक देव महाराज तो गुरु अर्जन देव महाराज तक पांच, श्री गुरु हर राय साहब महाराज तो लैके गुरु ग्रंथ साहब महाराज पांच, इन्हां दे ऐन विचकार श्री गुरु हरगोबिंद साहब महाराज। इसे करके उत्थे आके सिखी ने एक नवी करवट ली, एक नवा मोड़ लिया। सिखा ने माला वाले हाथों
ਸਤਿਗੁਰੂ ਮਹਾਰਾਜ ਨੇ ਤੀਰਾਂ ਪਕੜਾਈਆਂ, ਤੀਰ ਕਮਾਨ ਪਕੜਾਏ, ਜੰਗਾਂ ਤੇ ਯੁੱਧਾਂ ਵਿੱਚ ਦੁਸ਼ਮਣ ਨੂੰ ਸ਼ਿਕਸਤ ਦਿੱਤੀ, ਹਾਰ ਦਿੱਤੀ। ਲੇਕਿਨ ਇਹਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਆਪਣੇ ਸਿੱਖਾਂ ਦੇ ਮਨ ਦੀ ਮੁਰਾਦ ਪੂਰੀ ਕਰਦੇ ਨੇ। ਜਿਹੜਾ ਵੀ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਿਆਰ ਨਾਲ ਯਾਦ ਕਰਦਾ, ਮਹਾਰਾਜ ਕਿਵੇਂ ਉਹਦੇ ਮਨ ਦੀਆਂ ਆਸ਼ਾਵਾਂ, ਉਹਦੀਆਂ ਅਰਦਾਸਾਂ ਕਿਵੇਂ ਪੂਰੀਆਂ ਕਰਦੇ ਨੇ, ਤੇ ਆਪ ਚੱਲ ਕੇ ਉੱਥੇ ਪਹੁੰਚਦੇ ਨੇ, ਕਿਉਂਕਿ ਸਰੀਰਕ ਰੂਪ ਵਿੱਚ ਸਤਿਗੁਰੂ ਵੀ। ਕਹਾਣੀ ਕਸ਼ਮੀਰ ਦੀ ਧਰਤੀ ਤੋਂ ਸ਼ੁਰੂ ਹੁੰਦੀ। ਗੁਰੂ ਅਮਰਦਾਸ ਮਹਾਰਾਜ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਪੰਨਿਆਂ ਤੋਂ, ਸਿੱਖੀ ਦੇ ਪ੍ਰਚਾਰ ਵਾਸਤੇ ਉਹਨਾਂ ਨੇ ਮੰਜੀਆਂ ਸਥਾਪਿਤ ਕੀਤੀਆਂ, ਪੀੜੇ ਸਥਾਪਿਤ ਕੀਤੇ, ਮਸੰਦ ਪ੍ਰਥਾ ਹੈ ਜਿਹੜੀ ਉਹ ਚੱਲੀ, ਸਿੱਖੀ ਦਾ ਦੂਰ ਦੁਰਾਡੇ ਪ੍ਰਚਾਰ ਹੋਣਾ ਆਰੰਭ ਹੋਇਆ। ਉਹ ਪ੍ਰਚਾਰ ਦਾ ਅਸਰ ਹੋਇਆ ਕਿ ਜਿੱਥੇ ਜਿੱਥੇ ਜਾ ਕੇ ਉਹ ਮਸੰਦ ਪ੍ਰਚਾਰ ਕਰਦੇ, ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ, ਸਿੱਖ ਉਸ ਦੇ ਇਤਿਹਾਸ ਨੂੰ ਸੁਣਦੇ ਤੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਦੇ ਤੇ ਆਪਣੀਆਂ ਭਿਟਾਵਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰਨ ਵਾਸਤੇ ਉਹਨਾਂ ਮਸੰਦਾਂ ਨੂੰ ਜਾਂ ਪ੍ਰਚਾਰਕਾਂ ਨੂੰ ਸੌਂਪਦੇ। ਇਸੇ ਤਰ੍ਹਾਂ ਨਾਲ ਇੱਕ ਪ੍ਰਚਾਰਕ ਹੈ, ਉਹਨੂੰ ਸੋਢੀ ਮਾਧੋ ਦਾਸ ਵੀ ਲਿਖਿਆ ਤੇ ਮਾਧੋ ਦਾਸ ਮਸੰਦ ਵੀ ਲਿਖਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ ਤੇ ਉਹਦੇ ਪ੍ਰਚਾਰ ਦਾ ਅਸਰ ਕਸ਼ਮੀਰ ਦੀ ਧਰਤੀ ਤੇ ਬਹੁਤ ਵੱਡਾ ਹੋਇਆ। ਉਂਝ ਗੁਰੂ ਨਾਨਕ ਦੇਵ ਮਹਾਰਾਜ ਵੀ ਕਸ਼ਮੀਰ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾ ਕੇ ਉਹ ਧਰਤੀ ਨੂੰ ਪਵਿੱਤਰ ਕਰਕੇ ਆਏ ਤੇ ਉੱਥੇ ਜਦੋਂ ਪ੍ਰਚਾਰ ਸੁਣਿਆ, ਸਿੱਖੀ ਦਾ ਐਸਾ ਪ੍ਰਭਾਵ ਵਧਿਆ ਤੇ ਉਹਨਾਂ ਵਿੱਚੋਂ ਇੱਕ ਬ੍ਰਾਹਮਣ ਪਰਿਵਾਰ ਵਿੱਚੋਂ ਹੈ ਜਿਸਦਾ ਨਾਂ ਹੈ ਭਾਈ ਸੇਵਾ ਦਾਸ। ਉਹ ਵਪਾਰ ਦੇ ਸਿਲਸਿਲੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਆਇਆ ਤੇ ਕਿਉਂਕਿ ਉਹਨੇ ਗੁਰੂ ਨਾਨਕ ਦਾ ਨਾਂ ਸੁਣਿਆ, ਗੁਰੂ ਨਾਨਕ ਦੀ ਸਿੱਖੀ ਬਾਰੇ ਸੁਣਿਆ ਅਤੇ ਉਹਨੂੰ ਇਹ ਪਤਾ ਲੱਗਾ ਕਿ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਏਮਾਨ ਨੇ ਤੇ ਆਪਣੇ ਵਪਾਰ ਦੇ ਸਿਲਸਿਲੇ ਵਿੱਚ ਕੰਮ ਕਰਦਿਆਂ ਉਹਦਾ ਮਨ ਕੀਤਾ ਕਿ ਜੇ ਆਪਣੇ ਵਪਾਰ ਦਾ ਕੰਮ ਨਿਪਟ ਜਾਏ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ। ਕੰਮ ਨਿਪਟਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗਿਆ, ਮਹਾਰਾਜ ਦਾ ਸਜਿਆ ਹੋਇਆ ਦਰਬਾਰ। ਮਹਾਰਾਜ ਦੇ ਪ੍ਰਵਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ, ਮੇਰਾ ਇੱਥੋਂ ਜਾਣ ਨੂੰ ਮਨ ਨਹੀਂ ਕਰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਨੇ, ਭਾਈ ਸੇਵਾ ਦਾਸ ਤੂੰ ਗ੍ਰਿਸ਼ਤੀ ਹੈ, ਗ੍ਰਿਸ਼ਤੀ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ, ਤੇਰੀ ਮਾਤਾ ਪ੍ਰਤੀ ਜ਼ਿੰਮੇਵਾਰੀਆਂ, ਮਾਪਿਆਂ ਪ੍ਰਤੀ ਜ਼ਿੰਮੇਵਾਰੀਆਂ, ਪਤਨੀ ਪ੍ਰਤੀ ਜ਼ਿੰਮੇਵਾਰੀਆਂ, ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ, ਇਹ ਸਾਰੀਆਂ ਨਿਭਾਉਣੀਆਂ ਨੇ। ਕਿਉਂਕਿ ਗੁਰੂ ਨਾਨਕ ਦਾ ਧਰਮ ਘਰ ਛੱਡਣ ਵਾਸਤੇ ਨਹੀਂ ਕਹਿੰਦਾ, ਵੈਸੇ ਘਰ ਦੀ ਆਪਣੀ ਆਪਣੀ ਵਿਆਖਿਆ ਹੈ, ਅਸੀਂ ਮਿਲਣਾ ਜੁਲਣਾ ਸ਼ਬਦ ਵਰਤਦੇ ਹਾਂ, ਤੁਸੀਂ ਇੱਥੇ ਆਮ ਵਰਤਦੇ ਹੋ ਮੈਂ ਘਰ ਖਰੀਦਿਆ ਜਾਂ ਮੈਂ ਮਕਾਨ ਖਰੀਦਿਆ, ਕੋਈ ਕਹਿੰਦਾ ਮੈਂ ਘਰ ਬਣਾਇਆ, ਕੋਈ ਕਹਿੰਦਾ ਮੈਂ ਮਕਾਨ ਬਣਾਇਆ, ਲੇਕਿਨ ਘਰ ਤੇ ਮਕਾਨ ਵਿੱਚ ਫਰਕ ਹੈ। ਮਕਾਨ ਬਣਦਾ ਇੱਟਾਂ ਦਾ, ਬਜਰੀ ਦਾ, ਲੱਕੜ ਦਾ, ਲੋਹੇ ਦਾ, ਪੱਥਰ ਦਾ, ਸੀਮੈਂਟ ਦਾ, ਇਹਨਾਂ ਚੀਜ਼ਾਂ ਦਾ ਮਕਾਨ ਬਣਦਾ ਹੈ ਤੇ ਘਰ ਕਦੋਂ ਬਣਦਾ? ਸਾਡੇ ਗੁਰਮਤਿ ਸਿਧਾਂਤ ਮੁਤਾਬਕ ਜਦੋਂ ਦੋ ਬੱਚੇ, ਇੱਕ ਲੜਕਾ ਤੇ ਲੜਕੀ, ਸਤਿਗੁਰ ਮਹਾਰਾਜ ਦੇ ਸਨਮੁਖ ਬੈਠ ਕੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੁੰਦਾ, ਵਿਵਾਹ ਹੁੰਦਾ, ਉਦੋਂ ਇੱਕ ਨਵਾਂ ਘਰ ਹੋਂਦ ਵਿੱਚ ਆਉਂਦਾ, ਗ੍ਰਿਹਸਥ ਜੀਵਨ ਦੀ ਸ਼ੁਰੂਆਤ। ਤੇ ਗੁਰੂ ਨਾਨਕ ਦਾ ਧਰਮ ਉਸ ਘਰ ਨੂੰ ਬਹੁਤ ਮਹਾਨਤਾ ਦੱਸਦਾ ਤੇ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਗ੍ਰਿਹਸਥੀ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਧਰਮ ਹੀ ਨਹੀਂ। ਜੇ ਦੁਨੀਆਂ ਵਿੱਚ ਸਭ ਤੋਂ ਵੱਡਾ ਧਰਮ ਹੀ ਲੱਭਣਾ ਹੋਵੇ ਤੇ ਉਹ ਗ੍ਰਿਹਸਥੀ ਹੈ। ਤੁਸੀਂ ਸਾਰੇ ਗ੍ਰਿਹਸਥੀ ਹੋ ਤੇ ਨਾਲ ਨਾਲ ਆਪਣੇ ਗੁਰੂ ਦੇ ਚਰਨਾਂ ਵਿੱਚ ਪਹੁੰਚੇ ਹੋ, ਇੱਥੋਂ ਖਾਲੀ ਨਹੀਂ ਪੜੋਗੇ। ਜਾਣੀ ਜਾਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨਗੇ। ਇਹੀ ਤੇ ਗੁਰੂ ਦੀ ਅੰਤਰਦਮਤਾ ਹੈ। ਮੇਰੇ ਦਿਲ ਦੀ ਗੱਲ ਜਾਂ ਮੈਂ ਜਾਣਦਾ ਜਾਂ ਸਤਿਗੁਰੂ ਜਾਣਦਾ, ਤੁਹਾਡੇ ਦਿਲ ਦੀ ਗੱਲ ਜਾਂ ਤੁਸੀਂ ਜਾਣਦੇ ਹੋ ਜਾਂ ਸਤਿਗੁਰੂ ਜਾਣਦਾ, ਮੈਨੂੰ ਤੁਹਾਡੇ ਦਿਲ ਦੀ ਗੱਲ ਤੇ ਤੁਹਾਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਨਹੀਂ, ਪਰ ਗੁਰੂ ਸਭ ਦੇ ਦਿਲ ਦੀ ਜਾਣਦਾ। ਸਤਿਗੁਰੂ ਦਾ ਬਿਰਧ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ। ਤੇ ਮੈਂ ਭਾਈ ਸੇਵਾ ਦਾਸ ਦਾ ਜ਼ਿਕਰ ਕਰ ਰਿਹਾ ਸੀ, ਮਹਾਰਾਜ
ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ ਸੇਵਾਦਾਸ, ਵਾਪਸ ਪਰ ਜਾਓ ਤੇ ਨਾਲ ਨਾਲ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਕਦੇ ਕਰਤਾਰ ਨੂੰ ਭੁੱਲਣਾ ਨਹੀਂ। ਹਮੇਸ਼ਾ ਕਰਤਾਰ ਨੂੰ ਆਪਣੀ ਚਿੱਤ ਵਿੱਚ ਰੱਖਣਾ, ਰੱਬ ਨੂੰ ਨਹੀਂ ਭੁਲਾਉਣਾ। ਪ੍ਰਭਾਵਿਤ ਹੋਇਆ ਤੇ ਪਹੁੰਚ ਗਿਆ ਵਾਪਸ ਆਪਣੇ ਘਰ ਕਸ਼ਮੀਰ, ਲੇਕਿਨ ਇਹਦੇ ਕੰਮ ਕਰਨ ਦਾ ਤਰੀਕਾ ਬਦਲ ਗਿਆ। ਹੁਣ ਇਹ ਪਹਿਲਾਂ ਵਾਂਗ ਨਹੀਂ ਵਿਚਰਦਾ, ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦਾ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ, ਲੇਕਿਨ ਪਹਿਲਾਂ ਵਾਂਗ ਨਹੀਂ ਵਿਚਰਦਾ। ਤੇਰੀ ਮਾਂ ਆਪਣੇ ਪੁੱਤਰ ਵੱਲ ਵੇਖਦੀ ਹੈ, ਮਾਵਾਂ ਬੱਚਿਆਂ ਦੇ ਚਿਹਰਿਆਂ ਤੋਂ ਪੜ੍ਹ ਲੈਂਦੀਆਂ ਨੇ ਕਿ ਮੇਰਾ ਬੱਚਾ ਉਦਾਸ ਕਿਉਂ। ਵੈਸੇ ਬੋਲਿਆ ਜਾ ਸਕਦਾ ਮਦਰਜ਼ ਡੇ ਹੁਣੀ ਲੰਘ ਕੇ ਗਏ, ਲੇਕਿਨ ਮਾਂ ਹੈ ਜਿਹੜਾ ਉਹ ਆਪਣੇ ਬੱਚੇ ਦੇ ਚਿਹਰੇ ਤੋਂ ਪੜ੍ਹ ਲੈਂਦੀ ਹੈ ਕਿ ਬੱਚੇ ਨੂੰ ਅੱਜ ਖੁਸ਼ੀ ਹੈ ਕਿ ਬੱਚਾ ਅੱਜ ਦੁੱਖ ਵਿੱਚ ਹੈ। ਉਹਨੇ ਆਪਣੇ ਪੁੱਤਰ ਸੇਵਾਦਾਸ ਦੇ ਚਿਹਰੇ ਨੂੰ ਤੱਕਿਆ, ਉਹਨੂੰ ਜਾਪਿਆ ਕਿ ਆਮ ਵਰਗਾ ਨਹੀਂ, ਇਹਦੇ ਵਿੱਚ ਫਰਕ ਆ ਗਿਆ। ਉਹਨੇ ਆਪਣੀ ਨੂੰਹ ਰਾਣੀ ਨੂੰ ਆਖਿਆ, ਨੂੰਹ ਰਾਣੀ ਮੈਨੂੰ ਸੇਵਾਦਾਸ ਦਾ ਸੁਭਾਅ ਬਦਲਿਆ ਲੱਗਦਾ। ਨਹੀਂ ਮਾਂ ਜੀ, ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਹਾਂ ਇਹਨਾਂ ਵਿੱਚ ਬਦਲਾਅ ਜ਼ਰੂਰ ਆਇਆ, ਇਹਨਾਂ ਵਿੱਚ ਤਬਦੀਲੀ ਜ਼ਰੂਰ ਆਈ ਹੈ, ਲੇਕਿਨ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦੇ ਨੇ। ਫਿਰ ਇੱਕ ਦਿਨ ਮਾਂ ਨੇ ਪੁੱਛ ਲਿਆ, ਬੇਟਾ ਮੈਂ ਤੇਰੇ ਵਿੱਚ ਤਬਦੀਲੀ ਕੀ ਵੇਖਦੀ ਹਾਂ, ਤੈਨੂੰ ਕੌਣ ਐਸਾ ਮਿਲ ਗਿਆ। ਇਹਨੇ ਆਖਿਆ, ਮਾਂ ਮੈਂ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗਿਆ, ਮੈਂ ਉੱਥੇ ਗੁਰੂ ਦੇ ਦਰਸ਼ਨ ਕਰਕੇ ਆਇਆ, ਮੈਂ ਉੱਥੇ ਗੁਰੂ ਦੇ ਦੀਦਾਰ ਕੀਤੇ ਨੇ। ਕਹਿਣ ਲੱਗੀ, ਨੀ ਕੈਸਾ ਹੈ ਤੇਰਾ ਗੁਰੂ, ਤੇਰਾ ਗੁਰੂ ਕਿਹੋ ਜਿਹਾ ਹੈ। ਭਾਈ ਸੇਵਾਦਾਸ ਕਹਿਣ ਲੱਗਾ, ਮੇਰਾ ਗੁਰੂ ਹੈ ਜਿਹੜਾ ਉਹ ਦੋ ਤੇਗਾਂ ਪਹਿਨ ਕੇ ਆਪਣੇ ਤਖ਼ਤ ਉੱਤੇ ਸਵਾਰਮਾਨ ਹੈ। ਮਾਤਾ ਨੇ ਸੁਣਿਆ, ਅਚੰਭਤ ਹੋ ਗਈ, ਦੋ ਤੇਗਾਂ ਪਹਿਨੀਆਂ ਹੋਈਆਂ, ਦੋ ਤੇਗਾਂ ਪਹਿਨਣ ਵਾਲਾ ਗੁਰੂ ਕੈਸਾ ਹੈ। ਬੇਟਾ ਜੇ ਤੂੰ ਗੁਰੂ ਧਾਰਨ ਕੀਤਾ ਕਿਤੇ ਘਰ ਤੇ ਨਹੀਂ ਛੱਡ ਜਾਏਗਾ, ਤਿਆਗੀ ਤੇ ਨਹੀਂ ਹੋ ਜਾਏਗਾ। ਨਹੀਂ ਨਹੀਂ ਮਾਂ, ਮੇਰਾ ਗੁਰੂ ਘਰ ਛੱਡਣ ਵਾਸਤੇ ਨਹੀਂ ਕਹਿੰਦਾ, ਮੇਰਾ ਗੁਰੂ ਤੇ ਆਪ ਗ੍ਰਸਤੀ ਹੈ। ਹੁਣ ਹੈਰਾਨ ਹੋ ਗਈ ਭਾਈ ਸੇਵਾਦਾਸ ਦੀ ਮਾਂ ਤੇ ਆਪਣੇ ਪੁੱਤਰ ਨੂੰ ਫਿਰ ਪਿਆਰ ਨਾਲ ਕਹਿੰਦੀ, ਮੈਨੂੰ ਦੱਸ ਦੇ ਤੇਰਾ ਗੁਰੂ ਕੈਸਾ ਹੈ। ਤੇ ਹੁਣ ਉਹ ਸੇਵਾਦਾਸ ਹੈ ਜਿਹੜਾ ਆਪਣੀ ਮਾਤਾ ਭਾਗ ਭਰੀ ਨੂੰ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਤ ਦੱਸਦਾ, ਪਹਿਲੀ ਤੇ ਆਖਰੀ ਕਵਿਤਾ ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਵੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਵੀਲਾ ਆਪ ਜੀ ਦੀ ਸੇਵਾ ਵਿੱਚ ਉਹ ਸ਼ਬਦ ਗਹਿਣ ਕਰ ਰਹੇ

0: ਜਦੋਂ ਮਾਤਾ ਪਾਤਪਰੀ ਨੇ ਆਖਿਆ ਬੇਟਾ ਹੋਰ ਤੇਰੇ ਗੁਰੂ ਦੀ ਪਹਿਚਾਣ ਕੀ ਹੈ ਤੇ ਭਾਈ ਸੇਵਾਦਾਸ ਨੇ ਆਖਿਆ ਮਾਂ ਮੇਰੇ ਸਤਿਗੁਰੂ ਦੇ ਸੀਸ ਉੱਤੇ ਕਲਗੀ ਸ਼ੋਭਾ ਦਿੰਦੀ ਹੈ ਕਲਗੀ ਸ਼ੋਭਦੀ ਹੈ ਹੁਣ ਇਹ ਗੱਲ ਮਾਤਾ ਪਾਤਪਰੀ ਵਾਸਤੇ ਬਹੁਤ ਅਚੰਭਤ ਹੈ ਕਿ ਕਲਗੀਆਂ ਤੇ ਰਾਜੇ ਮਹਾਰਾਜੇ ਲਾਉਂਦੇ ਨੇ ਬਾਦਸ਼ਾਹ ਲਾਉਂਦੇ ਨੇ ਨਵਾਬ ਸੁਲਤਾਨ ਲਾਉਂਦੇ ਨੇ ਗੁਰੂ ਤੇ ਕਦੇ ਕਲਗੀ ਨਹੀਂ ਲਾਉਂਦਾ ਕਿਉਂਕਿ ਗੁਰੂ ਦਾ ਜਿਹੜਾ ਸਿਧਾਂਤਕ ਸੰਕਲਪ ਹੈ ਉਹ ਤੇ ਹੈ ਕਿ ਉਹ ਬੰਦਗੀ ਕਰਦਾ ਨਾਮ ਜਪਦਾ ਸੇਵਾ ਦਾ ਉਪਦੇਸ਼ ਕਰਦਾ ਇਹੀ ਹੈ ਨਾ ਲੇਕਿਨ ਕਲਗੀ ਲਾਉਣਾ ਹੁਣ ਮਾਤਾ ਭਾਗਪਰੀ ਵਾਸਤੇ ਗੱਲ ਅਸਲੋਂ ਉੱਪਰੀ ਲੱਗਦੀ ਹੈ ਕਿ ਗੁਰੂ ਕਲਗੀ ਲਾਉਂਦਾ ਹਾਂ ਮਾਂ ਮੇਰਾ ਗੁਰੂ ਕਲਗੀ ਲਾਉਂਦਾ ਕਲਗੀ ਵੀ ਸਜਾਉਂਦਾ ਹੈ ਤੇ ਉਹਦੇ ਮੀਰੀ ਪੀਰੀ ਦੇ ਦੋਨਾਂ ਢਾਕਾਂ ਦੇ ਉੱਤੇ ਮੀਰੀ ਪੀਰੀ ਦੇ ਦੋ ਤੇਗਾਂ ਵੀ ਸ਼ੋਭਾ ਪਾਉਂਦੀਆਂ ਨੇ ਹੁਣ ਇਹ ਨਿਸ਼ਾਨੀਆਂ ਗੁਰੂ ਵਾਲੀਆਂ ਨਹੀਂ ਇਹ ਤੇ ਬਾਦਸ਼ਾਹ ਵਾਲੀਆਂ ਨਿਸ਼ਾਨੀਆਂ ਨੇ ਹੋਰ ਤੇਰਾ ਗੁਰੂ ਕੀ ਘਰ ਤਿਆਗਣ ਵਾਸਤੇ ਕਹਿੰਦਾ ਕਿਉਂਕਿ ਜਦੋਂ ਤੁਸੀਂ ਪਿਛੋਕੜ ਵਿੱਚ ਜਾਓਗੇ ਯੋਗ ਮਤ ਵਿੱਚ ਜਾਓਗੇ ਇਹੀ ਗੱਲ ਕਹਿੰਦੇ ਸਨ ਕਿ ਜੇ ਰੱਬ ਨੂੰ ਪ੍ਰਾਪਤ ਕਰਨਾ ਤੇ ਘਰ ਛੱਡ ਦਿਓ ਜਿਸ ਘਰ ਦੀ ਆਪਾਂ ਵਿਆਖਿਆ ਕਰਕੇ ਆਏ ਹਾਂ ਜਿਸ ਮਾਂ ਨੇ ਪਾਲਿਆ ਉਸ ਮਾਂ ਨੂੰ ਛੱਡ ਜਾਓ ਜੋ ਪਤਨੀ ਤੁਹਾਡੀ ਜੀਵਨ ਸਾਥਣ ਹੈ ਉਹਨੂੰ ਛੱਡ ਜਾਓ ਪਹਾੜਾਂ ਵਿੱਚ ਜਾਓ ਗੁਫਾਵਾਂ ਵਿੱਚ ਜਾ ਕੇ ਬੈਠੋ ਜੰਗਲਾਂ ਵਿੱਚ ਜਾਓ ਪਰਮਾਤਮਾ ਦਾ ਨਾਮ ਜਪੋ ਸਾਧਨਾ ਕਰੋ ਤਾਂ ਤੁਹਾਨੂੰ ਰੱਬ ਮਿਲੇਗਾ ਜੇ ਤੁਸੀਂ ਘਰ ਵਿੱਚ ਰਵੋਗੇ ਗ੍ਰਸਥ ਜੀਵਨ ਵਿੱਚ ਰਵੋਗੇ ਫਿਰ ਰੱਬ ਨਹੀਂ ਮਿਲ ਸਕਦਾ ਇਸੇ ਗੱਲ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰੀ ਤਰ੍ਹਾਂ ਨਾਲ ਰੱਦ ਕਰਕੇ ਆਖਿਆ ਇਹ ਦੁਨੀਆਂ ਦੇ ਲੋਕੋ ਰੱਬ ਦੀ ਪ੍ਰਾਪਤੀ ਵਾਸਤੇ ਘਰ ਛੱਡਣ ਦੀ ਲੋੜ ਨਹੀਂ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰੇ ਘਰ ਬੈਠਿਆਂ ਗ੍ਰਸਥ ਜੀਵਨ ਨਿਭਾਉਂਦਿਆਂ ਦਸਾਂ ਨੌਹਾਂ ਦੀ ਕਿਰਤ ਕਰਦਿਆਂ ਰੱਬ ਮਿਲਦੇ ਮੈਂ ਆਪ ਜੀ ਨਾਲ ਬਚਨ ਕੀਤਾ ਕਿ ਗ੍ਰਸਥੀ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਧਰਮ ਹੀ ਨਹੀਂ ਹੋ ਸਕਦਾ ਅੱਜ ਜਿੰਨੇ ਵੀ ਤੁਸੀਂ ਬੈਠੇ ਹੋ ਨਾ ਵੱਡੇ ਭਾਗਾਂ ਵਾਲੇ ਹੋ ਦਸਾਂ ਨੌਹਾਂ ਦੀ ਕਿਰਤ ਕਰਦੇ ਹੋ ਫਿਰ ਜਦੋਂ ਗੁਰੂ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਹੋ ਫਿਰ ਆਪਣੇ ਦਸਵੰਧ ਵਿੱਚੋਂ ਕੋਈ ਦੁੱਧ ਲੈ ਕੇ ਆਉਂਦਾ ਕੋਈ ਆਟਾ ਲੈ ਕੇ ਆਉਂਦਾ ਕੋਈ ਚੌਲ ਲੈ ਕੇ ਆਉਂਦਾ ਕੋਈ ਮਿੱਠਾ ਲੈ ਕੇ ਆਉਂਦਾ ਜਥਾ ਜੋ ਗੋਲਕ ਵਿੱਚ ਮਾਇਆ ਪਾਉਂਦੇ ਹੋ ਅਤੇ ਮੈਨੂੰ ਇੱਕ ਛੋਟੀ ਜਿਹੀ ਕਹਾਣੀ ਯਾਦ ਆ ਗਈ ਬਹੁਤ ਲੰਮਾ ਸਮਾਂ ਪਹਿਲਾਂ ਮੈਂ ਪੜ੍ਹੀ ਸੀ ਇੱਕ ਸਾਧੂ ਇੱਕ ਨਗਰ ਵਿੱਚ ਵਿਚਰਦਾ ਵਿਚਰਦਾ ਆ ਕੇ ਆਸਣ ਲਾ ਲੈਂਦਾ ਪਿੰਡੋਂ ਬਾਹਰ ਰਮਨੀਕ ਥਾਂ ਹੈ ਆਸਣ ਲਾ ਲਿਆ ਨਗਰ ਵਾਲਿਆਂ ਨੇ ਜਾ ਕੇ ਨਮਸਕਾਰ ਕੀਤੀ ਅਦਬ ਕੀਤਾ ਮਹਾਂਪੁਰਖ ਆਇਆ ਸੰਤ ਆਇਆ ਸਾਡੇ ਸਮਾਜ ਵਿੱਚ ਸੰਤ ਦਾ ਸਤਿਕਾਰ ਹੈ ਅਤੇ ਪਿੰਡ ਵਾਲਿਆਂ ਨੇ ਆਖਿਆ ਮਹਾਂਪੁਰਖੋ ਦੱਸੋ ਕੀ ਛਕੋਗੇ ਉਸ ਮਹਾਂਪੁਰਖ ਨੇ ਆਖਿਆ ਮੈਂ ਕੇਵਲ ਇੱਕ ਟਾਈਮ ਪ੍ਰਸ਼ਾਦਾ ਛਕਣਾ ਇੱਕ ਟਾਈਮ ਅੱਠ ਪਹਿਰਾ ਪ੍ਰਸ਼ਾਦਾ ਛਕਣਾ ਹਾਂ ਪਰ ਪ੍ਰਸ਼ਾਦਾ ਮੈਂ ਉਸ ਘਰੋਂ ਛਕਣਾ ਜਿਹੜੇ ਘਰ ਵਿੱਚ ਕੋਈ ਪਾਪ ਦੀ ਕਮਾਈ ਨਾ ਆਈ ਹੋਵੇ ਕੋਈ ਬੇਈਮਾਨੀ ਦਾ ਪੈਸਾ ਨਾ ਆਇਆ ਹੋਵੇ ਉਸ ਘਰ ਵਿੱਚ ਪ੍ਰਸ਼ਾਦਾ ਛਕਣਾ ਦੂਜੇ ਕਿਸੇ ਘਰ ਵਿੱਚ ਮੈਂ ਪ੍ਰਸ਼ਾਦਾ ਕਿਉਂਕਿ ਖਾਣ ਵਾਲੀ ਜਿਹੜੀ ਗੱਲ ਹੈ ਜੇ ਮਾੜੀ ਕਮਾਈ ਦਾ ਪੈਸਾ ਉਹਦਾ ਕੋਈ ਪਦਾਰਥ ਸਾਡੇ ਅੰਦਰ ਚਲਾ ਗਿਆ ਉਹ ਸਾਡੇ ਮਨ ਨੂੰ ਭਟਕਾ ਦੇਵੇਗਾ ਅਸੀਂ ਪੰਜਾਬੀ ਦੀ ਇੱਕ ਅਖੌਤ ਪੜ੍ਹਦੇ ਹਾਂ ਜਿਹਾ ਖਾਈਏ ਅੰਨ ਤੇਹਾ ਹੋਵੇ ਮਨ ਇਹ ਬਹੁਤ ਨਿਰਭਰ ਕਰਦਾ ਕਿ ਤੁਸੀਂ ਕੀ ਛਕਦੇ ਹੋ ਜਿਹੜੀ ਕਮਾਈ ਹੈ ਤੁਹਾਡੀ ਮੈਂ ਇਹ ਗੱਲ ਨੂੰ ਕਲੈਰੀਫਾਈ ਕਰਨ ਲੱਗਾ ਮੈਂ ਇਹ ਗੱਲ ਨੂੰ ਆਪ ਜੀ ਨਾਲ ਸਾਂਝੀ ਕਰਨ ਲੱਗਾ ਕਿ ਗ੍ਰਸਥੀ ਜੀਵਨ ਕਿੱਡਾ ਮਹਾਨ ਹੈ ਜਿਹੜਾ ਗ੍ਰਸਥਾ ਤਿਆਗ ਕਰਨ ਵਾਸਤੇ ਕਹਿੰਦੇ ਨੇ ਨਾ ਇਹ ਸੰਤ ਦੀ ਜਿਹੜੀ ਗੱਲ ਮੈਂ ਕਹਾਣੀ ਤੋਰੀ ਹੈ ਇਹਦੇ ਵਿੱਚ ਉਹ ਗੱਲ ਸਪਸ਼ਟ ਹੋ ਜਾਏਗੀ ਮੈਂ ਇੱਕ ਟਾਈਮ ਪ੍ਰਸ਼ਾਦਾ ਛਕਦਾ ਲੇਕਿਨ ਪ੍ਰਸ਼ਾਦਾ ਉਸ ਘਰੋਂ ਮੈਨੂੰ ਛਕਾਇਓ ਜਿਹੜੇ ਘਰ ਵਿੱਚ ਕੋਈ ਪਾਪ ਦੀ ਕਮਾਈ ਨਾ ਆਈ ਹੋਵੇ ਹੁਣ ਇਹ ਪਾਪ ਨੂੰ ਸਮਝਣਾ ਬਹੁਤ ਬਰੀਕੀ ਦੀ ਬਾਤ ਹੈ ਪਾਪ ਕੀ ਹੈ ਜੇ ਅਸੀਂ ਪੰਜਾਬ ਦੀ ਧਰਤੀ ਤੇ ਜਾ ਕੇ ਵੇਖੀਏ ਅਸੀਂ ਖੇਤੀ ਕਿੱਤਾ ਕਰਨ ਵਾਲੇ ਲੋਕ ਹਾਂ ਹੁਣ ਖੇਤੀ ਕਿੱਤਾ ਜੇ ਕਰੋਗੇ ਕੋਈ ਵੀ ਫਸਲ ਬੀਜ ਦਿਓ ਮੰਨ ਲਓ ਤੁਸੀਂ ਗੋਭੀ ਦੀ ਫਸਲ ਬੀਜੀ ਹੈ ਗੋਭੀ 'ਤੇ ਕਿੰਨੀਆਂ ਕੁ ਸਪਰੇਹਾਂ ਹੁੰਦੀਆਂ ਨੇ ਕਿੰਨੇ ਕੁ ਜੀਵ ਮਰਦੇ ਨੇ। ਇਹ ਗੱਲ ਨੂੰ ਕਦੇ ਨਾ ਕਦੇ ਪਰਖਣਾ ਪਏਗਾ, ਇੰਨੇ ਜੀਵਾਂ ਨੂੰ ਮਾਰਨਾ ਇਹਨੂੰ ਪਾਪ ਨਾਲੋਂ ਕਿਵੇਂ ਅਲੱਗ ਕਰੋਗੇ, ਕਿਵੇਂ ਜੁਦਾ ਕਰੋਗੇ। ਕਈ ਵਾਰ ਅਸੀਂ ਤੁਰੇ ਜਾਂਦੇ ਹਾਂ, ਸਾਡੇ ਪੈਰ ਥੱਲੇ ਆ ਕੇ ਕੋਈ ਜੀਵ ਮਰ ਜਾਂਦਾ। ਮੈਂ ਕਿਸੇ ਦਿਨ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਕਿ ਪਾਪ ਦੀ ਪਰਿਭਾਸ਼ਾ ਕੀ ਹੈ। ਅਸਲ ਵਿੱਚ ਪਾਪ ਦਾ ਸੰਬੰਧ ਤੁਹਾਡੇ ਮਨ ਨਾਲ ਹੈ, ਮਨ ਨਾਲ ਪਾਪ ਦਾ ਸੰਬੰਧ ਹੈ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਖਿਆਲ ਆਉਂਦਾ ਪਾਪ ਦਾ ਉਹ ਤੁਹਾਡੇ ਮਨ ਵਿੱਚ ਆਉਂਦਾ। ਖੈਰ, ਗੱਲ ਮੈਂ ਕ੍ਰਿਸ਼ਨ ਜੀਵਨ ਦੀ ਕਰ ਰਿਹਾ ਸੀ, ਸਮਾਂ ਤੇਜ਼ੀ ਨਾਲ ਜਾ ਰਿਹਾ ਅੱਗੇ ਨੂੰ। ਤੇ ਇੱਕ ਘਰ ਉਸ ਘਰੋਂ ਪ੍ਰਸ਼ਾਦਾ ਇੱਕ ਟਾਈਮ ਛਕਣਾ ਹੈ। ਪਿੰਡ ਵਾਲਿਆ ਕਹਿ ਦੇਖੋ ਵੀ ਕੌਣ ਹੈ ਜਿਹਦੇ ਘਰ ਵਿੱਚ ਕਦੇ ਪਾਪ ਦੀ ਕਮਾਈ ਨਾ ਹੋਵੇ। ਬੰਦਾ ਕਹਿੰਦਾ ਗਾਹੇ ਬਗਾਹੇ ਭੁਲੇਖੇ ਨਾਲ ਕੋਈ ਮਾੜਾ ਪੈਸਾ ਨਾ ਆ ਗਿਆ ਹੋਵੇ, ਕਿਤੇ ਪਾਪ ਉਹ ਲੱਗ ਜਾਏ ਸਾਨੂੰ। ਸਾਧੂ ਕਹਿੰਦਾ ਉਸ ਘਰੋਂ ਪ੍ਰਸ਼ਾਦਾ ਛਕਣਾ ਜਿਸ ਘਰ ਵਿੱਚ ਪਾਪ ਦੀ ਕਮਾਈ ਨਾ ਆਈ ਹੋਵੇ। ਸੋਚ ਸੋਚ ਕੇ ਕਹਿੰਦੇ ਨੇ ਵੀ ਹਾਂ ਇੱਕ ਮਾਈ ਹੈ, ਉਹਦੀ ਕਮਾਈ ਵਿੱਚ ਕੋਈ ਪਾਪ ਨਹੀਂ, ਉਹ ਸੂਤ ਕੱਤ ਕੇ ਗੁਜ਼ਾਰਾ ਕਰਦੀ ਹੈ। ਆਪਾਂ ਮਾਈ ਨੂੰ ਕਹਿ ਦਿੰਦੇ ਹਾਂ ਕਿ ਦੋ ਪ੍ਰਸ਼ਾਦੇ ਲਾਹੇਗੀ, ਆਪਾਂ ਮਹਾਂਪੁਰਖਾਂ ਨੂੰ ਸੰਤਾਂ ਨੂੰ ਛਕਾ ਦਿਆਂਗੇ। ਉਹ ਮਾਈ ਕੋਲ ਚਲੇ ਗਏ, ਕਹਿਣ ਲੱਗੇ ਨੇ ਮਾਈ ਆਪਣੇ ਨਗਰ ਵਿੱਚ ਸੰਤ ਆਏ ਨੇ, ਪਿੰਡ ਤੋਂ ਬਾਹਰ ਬੈਠੇ ਨੇ, ਤੇ ਉਹ 24 ਘੰਟੇ ਵਿੱਚ ਇੱਕ ਵਾਰ ਪ੍ਰਸ਼ਾਦਾ ਛਕਣਾ ਹੈ। ਤੇ ਉਹ ਕਹਿੰਦੇ ਨੇ ਵੀ ਇੱਕੋ ਟਾਈਮ ਪ੍ਰਸ਼ਾਦਾ ਛਕਣਾ, ਲੇਕਿਨ ਉਸ ਘਰੋਂ ਛਕਣਾ ਜਿਸ ਘਰ ਵਿੱਚ ਕੋਈ ਪਾਪ ਦੀ ਕਮਾਈ ਨਾ ਹੋਵੇ। ਤੇ ਅਸੀਂ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਤੇਰੀ ਕਿਰਤ ਧਰਮ ਦੀ ਹੈ, ਤੂੰ ਸੂਤ ਕੱਤਦੀ ਹੈ, ਤੇਰੀ ਕਮਾਈ ਵਿੱਚ ਕੋਈ ਪਾਪ ਨਹੀਂ, ਇਸ ਕਰਕੇ ਦੋ ਪ੍ਰਸ਼ਾਦੇ ਲਾ ਦੇ। ਉਹ ਮਾਈ ਨੇ ਆਖਿਆ ਮੈਂ ਪ੍ਰਸ਼ਾਦੇ ਲਾ ਦਿੰਦੀ ਹਾਂ, ਲੇਕਿਨ ਮੈਨੂੰ ਜਾਪਦਾ ਵੀ ਮੇਰੀ ਕਮਾਈ ਵਿੱਚ ਵੀ ਪਾਪ ਆ ਗਿਆ। ਕਹਿਣ ਲੱਗੇ ਨੇ ਕਿਵੇਂ? ਕਹਿੰਦੀ ਇੱਕ ਦਿਨ ਜਦੋਂ ਹਨੇਰਾ ਹੋਣ ਲੱਗਾ ਮੈਂ ਚਰਖਾ ਚੱਕ ਦਿੱਤਾ ਵੀ ਹਨੇਰਾ ਹੋ ਗਿਆ, ਹੁਣ ਮੈਂ ਚਰਖਾ ਚੱਕ ਦਿਆਂ। ਹੁਣ ਚਰਖਾ ਸ਼ਬਦ ਸ਼ਾਇਦ ਇੱਥੋਂ ਦੇ ਬੋਰਨ ਬੱਚਿਆਂ ਨੂੰ ਸਮਝ ਵਿੱਚ ਨਹੀਂ ਆਏਗਾ, ਇੱਥੋਂ ਦੇ ਬੋਰਨ ਬੱਚਿਆਂ ਨੂੰ ਸਮਝ ਵਿੱਚ ਨਹੀਂ ਆਏਗਾ। ਅੱਜ ਰੈੱਡ ਐਫ ਐਮ ਦੇ ਉੱਤੇ ਮੇਰੀ ਇੰਟਰਵਿਊ ਸੀ, ਅਤੇ ਉੱਥੇ ਸਵਾਲ ਸੀ ਕਿ ਸਾਡੇ ਬੱਚੇ ਸਿੱਖ ਧਰਮ ਦੇ ਪ੍ਰਚਾਰ ਤੋਂ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ। ਮੈਂ ਆਖਿਆ ਜਿਹੜੇ ਇੱਥੋਂ ਦੇ ਬੋਰਨ ਬੱਚੇ ਨੇ ਉਹਨਾਂ ਨੂੰ ਸਾਡੀ ਭਾਸ਼ਾ ਸਮਝ ਵਿੱਚ ਨਹੀਂ ਆਉਂਦੀ। ਉਹ ਆਉਂਦੇ ਨੇ ਲੇਕਿਨ ਅਸੀਂ ਕੀ ਕਹਿੰਦੇ ਹਾਂ? ਭਾਸ਼ਾ ਦਾ ਇੱਕ ਰੋਲ ਹੈ ਨਾ, ਭਾਸ਼ਾ ਦਾ ਇੱਕ ਆਪਣਾ ਪ੍ਰਭਾਵ ਹੈ ਨਾ, ਨਾ ਬੱਚਿਆਂ ਦਾ ਕਸੂਰ ਹੈ। ਸਾਨੂੰ ਆਪਣੇ ਪ੍ਰਚਾਰ ਦੇ ਲਈ ਕਿਹੜੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ? ਜੇ ਪੰਜਾਬੀ ਬੋਲਣੀ ਛੱਡ ਦਿੱਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜਾ ਸਾਡਾ ਗੁਰੂ ਹੈ ਇਹਨੂੰ ਸਮਝਣ ਵਾਸਤੇ ਤੇ ਸਾਨੂੰ ਮੂਲ ਭਾਸ਼ਾ ਦਾ ਗਿਆਨ ਚਾਹੀਦਾ ਹੈ। ਇਹ ਗੁਰਮੁਖੀ ਹੈ, ਮੇਰੀ ਗੱਲ ਬਹੁਤ ਸ਼ਾਵੀ ਨਾ ਹੋ ਜਾਏ। ਮੈਂ ਉਹ ਜ਼ਿਕਰ ਜਿਹੜਾ ਸੰਤ ਦਾ ਕਰ ਰਿਹਾ ਸੀ, ਗੱਲ ਆਪਣੀ ਚੱਲਦੀ ਹੈ ਕਿ ਮਾਤਾ ਭਾਗਪਰੀ ਨੂੰ ਉਹਦਾ ਬੇਟਾ ਸੇਵਾਦਾਸ ਕਹਿੰਦਾ, ਮਾਂ ਮੇਰਾ ਸਤਿਗੁਰੂ ਸੀਸ ਉੱਤੇ ਕਲਗੀ ਸਜਾਉਂਦਾ, ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨਦਾ, ਗ੍ਰਿਸ਼ਤੀ ਹੈ ਲੇਕਿਨ ਘਰ ਛੱਡਣ ਵਾਸਤੇ ਨਹੀਂ ਕਹਿੰਦਾ। ਉਹ ਕਹਿੰਦਾ ਘਰ ਵਿੱਚ ਰਹੋ, ਘਰ ਵਿੱਚ ਰਹਿ ਕੇ ਦਸਾਂ ਨੌਹਾਂ ਦੀ ਕਿਰਤ ਕਰੋ ਤੇ ਗਰੀਬ ਗੁਰਬੇ ਦੀ ਮਦਦ ਕਰੋ, ਲੋੜਵੰਦਾਂ ਦੀ ਮਦਦ ਕਰੋ। ਇਹੀ ਮੇਰੇ ਗੁਰੂ ਦਾ ਉਪਦੇਸ਼ ਹੈ। ਤੇ ਉਹ ਮਾਂ ਕਹਿਣ ਲੱਗੀ ਮੈਨੂੰ ਜਾਪਦਾ ਵੀ ਇੱਕ ਦਿਨ ਮੇਰੀ ਕਮਾਈ ਵਿੱਚ ਪਾਪ ਆ ਗਿਆ। ਕਹਿਣ ਲੱਗੇ ਨੇ ਕਿਵੇਂ? ਕਹਿਣ ਲੱਗੀ ਮੈਂ ਸੂਰ ਛਿਪਣ ਤੋਂ ਬਾਅਦ ਹਨੇਰਾ ਜਦੋਂ ਹੋਣ ਲੱਗਾ ਮੈਂ ਆਖਿਆ ਮੈਂ ਚਰਖਾ ਚੱਕ ਦਿਆਂ। ਅਚਨਚੇਤ ਮੈਨੂੰ ਐਸਾ ਜਾਪਿਆ ਕਿ ਕੋਈ ਬਹੁਤ ਵੱਡਾ ਕਾਫਲਾ ਆ ਰਿਹਾ, ਉਹਦੇ ਅੱਗੇ ਅੱਗੇ ਮਿਸਾਲਾਂ ਜਗਦੀਆਂ ਆਉਂਦੀਆਂ ਨੇ, ਚਾਨਣ ਹੁੰਦਾ ਹੈ, ਅੱਗੇ ਮਿਸਾਲਾਂ ਸਨ ਚਾਨਣ ਦਾ ਸਾਧਨ। ਅੱਜ ਕੱਲ੍ਹ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਨੇ, ਕਦੇ ਰਾਜੇ ਮਹਾਰਾਜਿਆਂ ਦੇ ਕਾਫਲੇ ਨਿਕਲਦੇ, ਅਮੀਰਾਂ ਦੇ ਕਾਫਲੇ ਨਿਕਲਦੇ, ਉਹਨਾਂ ਦੇ ਅੱਗੇ ਮਿਸਾਲਾਂ ਜਗਾਉਂਦੇ ਜਾਂਦੇ, ਮਿਸਾਲ 'ਚ ਚਾਨਣ ਹੁੰਦਾ ਅਤੇ ਘੋੜਿਆਂ 'ਤੇ ਸਵਾਰ ਕਾਫਲਾ ਅੱਗੇ ਵੱਧਦਾ। ਕਹਿੰਦੀ ਮਿਸਾਲਾਂ ਜਗਦੀਆਂ ਆਈਆਂ, ਚਾਨਣ ਆਇਆ ਮੇਰੇ ਵਿਹੜੇ ਵਿੱਚ, ਅਤੇ ਮੇਰੇ ਮਨ ਵਿੱਚ ਲਾਲਚ ਆ ਗਿਆ, ਚਾਨਣ ਹੈ ਮੈਂ 2 ਗਲੋਟੇ ਹੋਰ ਲਾ ਲਵਾਂ। ਕਹਿਣ ਲੱਗੀ ਮੈਂ ਉਹ ਚਾਨਣ ਵਿੱਚ 2 ਗਲੋਟੇ ਲਾ ਲਏ, ਮੈਨੂੰ ਜਾਪਦਾ ਉਹ ਚਾਨਣ ਮੇਰੇ ਵਾਸਤੇ ਨਹੀਂ ਸੀ, ਉਹ ਚਾਨਣ ਤੇ ਕਿਸੇ ਵਾਸਤੇ ਸੀ, ਲੇਕਿਨ ਉਹ ਚਾਨਣ ਮੈਂ ਆਪਣੇ ਲਈ ਵਰਤ ਲਿਆ। ਤੇ ਨਾਲ ਹੀ ਉਹਨੇ ਗੱਲ ਜਿਹੜੀ ਕਹੀ, ਉਹ ਕਹਿਣ ਲੱਗੀ ਵੀ ਉਹ ਸੰਤ ਨੂੰ ਆਖੋ, ਸਾਧੂ ਨੂੰ ਆਖੋ, ਉਹ ਲੋਕਾਂ ਨੂੰ ਕਹਿੰਦਾ ਵੀ ਧਰਮ ਦੀ ਕਮਾਈ ਹੋਵੇ, ਉਹ ਆਪ ਕਮਾ ਕੇ ਕਿਉਂ ਨਹੀਂ 2 ਪ੍ਰਸ਼ਾਦੇ ਛਕ ਲੈਂਦਾ? ਹੁਣ ਕਿੱਡੀ ਵੱਡੀ ਰਮਜ ਹੈ ਇਸ ਗੱਲ ਵਿੱਚ। ਉਹ ਲੋਕਾਂ ਨੂੰ ਕਹਿੰਦਾ ਮੈਂ ਧਰਮ ਦੀ ਕਿਰਤ ਦਾ ਪ੍ਰਸ਼ਾਦਾ ਖਾਣਾ, ਦਸਾਂ ਨੌਹਾਂ ਦੀ ਕਿਰਤ ਦਾ ਪ੍ਰਸ਼ਾਦਾ ਖਾਣਾ, ਮੈਂ ਪਾਪ ਦੀ ਕਮਾਈ ਵਾਲਾ ਕਿਣਕਾ ਨਹੀਂ ਖਾਣਾ। ਫਿਰ ਜੇ ਉਹਨੇ ਇਹ ਤਸੱਲੀ ਕਰਨੀ ਹੈ ਫਿਰ ਉਹ ਆਪ ਕਮਾ ਕੇ ਕਿਉਂ ਨਹੀਂ ਖਾਂਦਾ? ਬਿਲਕੁਲ ਹਕੀਕਤ ਹੈ, ਜਿਹੜਾ ਆਪ ਕਮਾ ਕੇ ਖਾਂਦੇ ਹਾਂ ਅਸੀਂ ਲੋਕ, ਸਾਨੂੰ ਪਤਾ ਹੈ ਕਿ ਸਾਡੀ ਦਸਾਂ ਨੌਹਾਂ ਦੀ ਕਿਰਤ ਹੈ, ਇਹਦੇ ਵਿੱਚ ਕੋਈ ਪਾਪ ਦੀ ਕਮਾਈ ਨਹੀਂ। ਇਹ ਦਸਾਂ ਨੌਹਾਂ ਦੀ ਕਿਰਤ, ਇਸੇ ਕਰਕੇ ਗੁਰੂ ਨਾਨਕ ਦਾ ਧਰਮ ਹੈ ਜਿਹੜਾ, ਜਿਹਨੂੰ ਫਲਸਫੇ ਦੇ ਤੌਰ 'ਤੇ ਸਮਝੋਗੇ, ਇਹਦਾ ਸਿਧਾਂਤ ਹੈ ਦੁਨੀਆ ਦੇ ਲੋਕਾਂ ਨੂੰ ਕਾਲ ਖਾਏ ਕਿਛ ਹੱਥੋਂ ਦੇ। ਦਸਾਂ ਨੌਹਾਂ ਦੀ ਕਿਰਤ ਕਰਨੀ ਹੈ ਅਤੇ ਦਸਾਂ ਨੌਹਾਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵੰਧ ਕੱਢਣਾ, ਦਸਾਂ ਨੌਹਾਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵੰਧ ਕੱਢਣਾ ਹੈ। ਇਹ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ। ਮਾਂ ਮੇਰਾ ਗੁਰੂ ਹੈ ਜਿਹੜਾ, ਮੀਰੀ ਪੀਰੀ ਦਾ ਮਾਲਕ ਹੈ, ਦੋ ਤੇਗਾਂ ਪਹਿਨੀਆਂ ਹੋਈਆਂ ਨੇ। ਮੇਰਾ ਗੁਰੂ ਗ੍ਰਿਸ਼ਤੀ ਵੀ ਹੈ, ਮੇਰਾ ਗੁਰੂ ਘਰ ਛੱਡਣ ਵਾਸਤੇ ਨਹੀਂ ਕਹਿੰਦਾ। ਹੁਣ ਇੰਨੀਆਂ ਗੱਲਾਂ ਸੁਣ ਕੇ ਮਾਤਾ ਭਾਗ ਪਰੀ ਬਹੁਤ ਪ੍ਰਭਾਵਿਤ ਹੋਈ। ਐਸਾ ਵੀ ਗੁਰੂ ਹੁੰਦਾ ਜਿਹੜਾ ਗ੍ਰਿਸ਼ਤ ਵਿੱਚ ਰਵੇ, ਮੀਰੀ ਪੀਰੀ ਦੇ ਦੋ ਤੇਗਾਂ ਪਹਿਨੇ, ਸੀਸ ਉੱਤੇ ਕਲਗੀ ਸ਼ੋਭਾ ਪਾਉਂਦੀ ਹੋਵੇ, ਮਾਤਾ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋ ਗਈ। ਅੱਗੇ ਕੀ ਹੋਇਆ, ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਗੱਲ ਨੂੰ ਇੱਥੋਂ ਰੰਭਾਂਗੇ। ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ, ਉਹ ਹਾਜ਼ਰ ਹੋ ਗਏ ਨੇ। ਉਹਨਾਂ ਨੇ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰਨਾ। ਜਿਉਂ ਆਇਆ ਭੁੱਲਾਂ ਦੀ ਖਿਮਾ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਪ੍ਰੇਮ ਪ੍ਰਸੰਗ ਸਰਵਣ ਕਰ ਰਹੇ ਸੀ। ਪੰਥ ਦੀ ਬੜੀ ਅਜ਼ੀਮ ਸ਼ਖਸੀਅਤ ਗਿਆਨੀ ਤਰਲੋਚਨ ਸਿੰਘ ਜੀ ਭੁਮੱਦੀ ਹੋਰਾਂ ਦੇ ਜਥੇ ਪਾਸੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲੈਂਦੇ ਰਹਿਣ। ਸੀਮਿਤ ਸਮਾਂ ਹੈ, ਆਓ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਗੁਰ ਇਤਿਹਾਸ ਦੀ ਚੱਲ ਰਹੀ ਲੜੀ ਵਾਰ ਕਥਾ ਸਰਵਣ ਕਰਵਾਉਣਗੇ। ਔਰ ਨਾਲ ਹੀ ਮੈਂ ਬੇਨਤੀ ਕਰਾਂ ਕਿ ਅੱਜ ਪੰਥ ਦੇ ਬੜੇ ਪਿਆਰੇ, ਬੜੇ ਸੁਰੀਲੇ, ਬੜੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਵਾਲੇ, ਉਹ ਆਪ ਜੀ ਦੇ ਦਰਸ਼ਨ ਕਰਨ ਲਈ ਇੱਕ ਹਫ਼ਤੇ ਲਈ ਸਾਡੇ ਕੋਲ ਪਹੁੰਚੇ ਹੋਏ ਨੇ। 7:30 ਤੋਂ 8:30 ਵਜੇ ਤੱਕ ਉਹਨਾਂ ਦਾ ਕੀਰਤਨ ਹੋਵੇਗਾ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਲੈਣੇ। ਆਓ ਹੁਣ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀ ਵੱਲ ਚੱਲ ਰਹੀ ਕਥਾ ਸਰਵਣ ਕਰੀਏ। ਗਿਆਨੀ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲਿਆਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰੂ ਜੀ ਦੇ ਖਾਲਸੇ ਪੰਥ ਦਾ ਇਤਿਹਾਸ, ਆਪਣੇ ਬਜ਼ੁਰਗਾਂ ਦਾ, ਆਪਣੇ ਵਡੇਰਿਆਂ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਪਣਿਆਂ ਬਾਬਿਆਂ ਦੀਆਂ, ਵੱਡਿਆਂ ਦੀਆਂ, ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਪੁੱਤਰਾਂ ਚੋਂ ਸ੍ਰੇਸ਼ਟ ਪੁੱਤਰ ਕਰਿਆ ਕਰਦੇ ਹਨ। ਗੁਰੂ ਪੰਥ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਹਨ, ਗੁਰੂ ਪੰਥ ਜਿਵੇਂ ਭਾਈ ਰਤਨ ਸਿੰਘ ਜੀ ਨੇ ਬਚਨ ਲਿਖੇ ਨੇ, ਪੰਥ ਆਦਿ ਤੇ ਕੁਲ ਤੋਂ ਆਇਓ, ਪੰਥ ਆਦਿ ਤੇ ਕੁਲ ਤੋਂ ਆਇਓ ਕਿ ਗੁਰੂ ਸਾਹਿਬ ਜੀ ਨੇ ਜਦੋਂ ਪੰਥ ਸਾਜਿਆ ਉਦੋਂ ਤੋਂ ਹੀ ਘੋਲ ਸ਼ੁਰੂ ਹੋ ਗਿਆ। ਬੜੇ ਬੜੇ ਜੰਗ ਯੁੱਧ ਸਿੰਘਾਂ ਨੇ ਲੜੇ ਹਨ, ਸ਼ਹੀਦੀਆਂ ਦਿੱਤੀਆਂ ਹਨ, ਉਹਨਾਂ ਸ਼ਹੀਦਾਂ ਦਾ ਇਤਿਹਾਸ, ਉਹਨਾਂ ਸ਼ਹੀਦਾਂ ਦੀ ਗਾਥਾ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਇੱਕ ਪ੍ਰਸੰਗ ਭਾਈ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਹੈ, ਚਮੰਡਾ ਬਾਈਪਾਸ ਹੈ, ਉਹਦੇ ਲਾਗੇ ਕੈਰੋ ਨੰਗਲ ਨਗਰ ਹੈ। ਕੈਰੋ ਨੰਗਲ ਨਗਰ ਦੇ ਵਿੱਚ ਕੁਝ ਰੰਧਾਵੇ ਸਿੱਖਾਂ ਨੇ ਖੰਡੇ ਬਾਟੇ ਦੀ ਪੋਲ ਛੱਕ ਲਈ ਤੇ ਸਿੰਘ ਸੱਜ ਗਏ। ਹਾਕਮਾਂ ਨੂੰ ਪਤਾ ਲੱਗਾ ਕਿ ਕੈਰੋ ਨੰਗਲ ਦੇ ਵਿੱਚ ਰੰਧਾਵੇ ਸਿੱਖ ਸੱਜ ਗਏ ਨੇ, ਸਿੰਘ ਸੱਜ ਗਏ ਨੇ ਪੋਲ ਛੱਕ ਕੇ, ਉਹ ਇਹਨਾਂ ਦੇ ਵਿਰੋਧੀ ਬਣ ਗਏ। ਕਈ ਵਾਰ ਉਹਨਾਂ ਨੇ ਹਮਲਾ ਕਰਨਾ ਪਰ ਸਿੰਘਾਂ ਨੂੰ ਖਬਰ ਪਹੁੰਚ ਜਾਣੀ ਤਾਂ ਉਸ ਵੇਲੇ ਸਿੰਘਾਂ ਨੇ ਘਰ ਛੱਡ ਕੇ ਬਾਹਰ ਜੰਗਲਾਂ 'ਚ ਜਾ ਕੇ ਦਿਨੇ ਲੁੱਕ ਜਾਣਾ, ਰਾਤ ਬਰਾਤੇ ਘਰ ਆ ਜਾਣਾ। ਸਿੰਘਾਂ ਦੇ ਜਿਹੜੇ ਪਰਿਵਾਰ ਸਨ ਉਹ ਵੀ ਆਂਢੀ ਗੁਆਂਢੀ ਜਿਹੜੇ ਹੋਰ ਨਗਰਾਂ ਵਿੱਚ ਸਿੱਖ ਵੱਸਦੇ ਸੀ ਉਹਨਾਂ ਦੇ ਘਰ ਵਿੱਚ ਲੁੱਕ ਜਾਣਾ, ਪਨਾਹ ਲੈ ਲੈਣੀ। ਤੁਰਕ ਜਿਹੜੇ ਸਨ ਉਹ ਬੜੇ ਖਿਜੇ, ਜਿਵੇਂ ਚੀਤਾ ਸ਼ਿਕਾਰ ਕਰੇ ਤੇ ਉਹ ਖਾਲੀ ਚਲਾ ਜਾਏ ਤੇ ਦੁਬਾਰਾ ਖਿੱਚ ਕੇ ਫਿਰ ਸ਼ਿਕਾਰ ਕਰਦਾ। ਏਦਾਂ ਇਹ ਤੁਰਕ ਬਾਰ ਬਾਰ ਆਉਂਦੇ ਤੇ ਪਰ ਇਹਨਾਂ ਦੇ ਹੱਥ ਸਿੰਘ ਨਹੀਂ ਲੱਗੇ, ਖਾਲੀ ਹੱਥ ਪਰਤ ਜਾਂਦੇ। ਹੁਣ ਸਿੰਘਾਂ ਕੋਲ ਕੋਈ ਕਿਲਾ ਨਹੀਂ ਹੈ, ਕੋਈ ਗੜ੍ਹ ਨਹੀਂ ਹੈ, ਜੰਗਲਾਂ 'ਚ ਜਾ ਕੇ, ਖੱਡਾਂ 'ਚ ਜਾ ਕੇ, ਰੋਈਆਂ 'ਚ ਜਾ ਕੇ, ਗੁਪਤ ਰੂਪ ਦੇ ਵਿੱਚ ਜਾ ਕੇ ਸਿੰਘ ਆਪਣਾ ਸਮਾਂ ਪਾਸ ਕਰਦੇ ਆ ਤੇ ਮਨ 'ਚ ਇੱਕ ਟੇਕ ਰੱਖਦੇ ਆ ਵੀ ਕਦੇ ਸਾਡਾ ਸਮਾਂ ਆਵੇਗਾ, ਕਦੇ ਸਾਨੂੰ ਵੀ ਹੰਨੇ ਹੰਨੇ ਪਾਤਸ਼ਾਹੀ ਦਾ ਸੁੱਖ ਸਤਿਗੁਰੂ ਜੀ ਨੇ ਬਚਨ ਕੀਤਾ ਉਹ ਪ੍ਰਾਪਤ ਹੋਵੇਗਾ। ਇਹ ਬਿਰਤੀ ਨਾ ਸਿੰਘਾਂ ਦੇ ਅੰਦਰ ਹੈ। ਉਹ ਰੰਧਾਵੇ ਪਰਿਵਾਰਾਂ 'ਚੋਂ ਜਿਹੜੇ ਸਿੰਘ ਸਜੇ ਹਨ ਉਹਨਾਂ ਨੇ ਜਿਵੇਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ, ਉਹ ਕਥਾ ਭਾਈ ਸਾਹਿਬ ਕਹਿੰਦੇ ਜਿਵੇਂ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਹੈ, ਵਡੇਰਿਆਂ ਕੋਲੋਂ, ਤਿਵੇਂ ਇੱਥੇ ਲਿਖਦਾ ਤੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਸਾਰੇ ਉਹਨਾਂ ਮਹਾਂਪੁਰਖਾਂ ਸ਼ਹੀਦਾਂ ਦੀ ਗਾਥਾ ਸਰਵਣ ਕਰੀਏ। ਇਹ ਸਾਡੇ ਪੂਰਵਜਾਂ ਦਾ ਇਤਿਹਾਸ ਹੈ, ਸਾਡੇ ਵਡੇਰਿਆਂ ਦਾ ਇਤਿਹਾਸ ਹੈ, ਆਪਣੇ ਵਡੇਰਿਆਂ ਦਾ ਇਤਿਹਾਸ ਮਾਣ ਨਾਲ ਪੜ੍ਹਿਆ ਕਰੀਏ ਤੇ ਮਾਣ ਨਾਲ ਸੁਣਿਆ ਕਰੀਏ। ਅਸੀਂ ਆਪਣਾ ਇਤਿਹਾਸ ਪੜ੍ਹਨਾ ਛੱਡ ਦਿੱਤਾ, ਸੁਣਨਾ ਛੱਡ ਦਿੱਤਾ, ਇਸੇ ਕਰਕੇ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸ ਨਹੀਂ ਪਾ ਰਹੇ। ਜੇ ਮਾਂ ਬਾਪ ਇਤਿਹਾਸ ਸੁਣਨਗੇ, ਜੇ ਪੜ੍ਹ ਨਹੀਂ ਸਕਦੇ ਤਾਂ ਸੁਣਨਾ ਜ਼ਰੂਰ ਚਾਹੀਦਾ। ਖਾਸ ਕਰਕੇ 10 ਪਾਤਸ਼ਾਹੀਆਂ ਦਾ ਸੰਪੂਰਨ ਇਤਿਹਾਸ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ, ਔਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਜਿਤਨਾ ਇਤਿਹਾਸ ਹੈ ਸਿੱਖਾਂ ਦਾ, ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਨੇ ਲਿਖਿਆ, ਇਹ ਹਰ ਇੱਕ ਸਿੱਖ ਮਾਈ ਭਾਈ ਨੂੰ ਸੁਣਨਾ ਅਤਿ ਜ਼ਰੂਰੀ ਹੈ। ਔਰ ਇਸ ਕਥਾ ਨੂੰ ਸੁਣ ਕੇ ਸੈਂਕੜੇ ਨੌਜਵਾਨਾਂ ਦੇ ਜੀਵਨ ਬਦਲੇ ਨੇ,
ਜਿਨ੍ਹਾਂ ਨੇ ਕੇਸ ਧਾਰਨ ਕੀਤੇ ਆ, ਸਾਬਤ ਸੂਰਤ ਹੋਏ ਆ ਤੇ ਸਿੱਖੀ ਦੇ ਮਹਿਲ ਵਿੱਚ, ਸਿੱਖੀ ਦੇ ਘਰ ਵਿੱਚ ਉਹ ਵਾਪਸ ਪਰਤੇ ਹੈ। ਤੋ ਜਦੋਂ ਇਸ ਇਤਿਹਾਸ ਨੂੰ ਅਸੀਂ ਪੜ੍ਹਾਂਗੇ, ਸੁਣਾਂਗੇ ਤੇ ਫਿਰ ਆਪਣੇ ਬੱਚਿਆਂ ਨੂੰ ਦੱਸ ਪਾਵਾਂਗੇ। ਸਦੋਂ ਸਾਨੂੰ ਆਪ ਨੂੰ ਨਾ ਪਤਾ ਹੋਵੇਗਾ ਵੀ ਤਾਰਾ ਸਿੰਘ ਵਾਂਗ ਕੌਣ ਸੀ, ਤੇ ਸੁਣਿਆ ਹੋਵੇਗਾ ਤੇ ਬੱਚਿਆਂ ਨੂੰ ਦੱਸ ਸਕਾਂਗੇ ਕਿ ਬਾਬਾ ਤਾਰਾ ਸਿੰਘ ਜੀ ਦੀ ਸਾਖੀ ਕਿਹੜੀ ਹੈ। ਕਿਉਂਕਿ ਬਜ਼ੁਰਗ ਅਕਸਰ ਪਹਿਲਾਂ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਸਾਖੀਆਂ ਸੁਣਾਇਆ ਕਰਦੇ ਸੀ, ਗੁਰੂ ਸਾਹਿਬਾਂ ਦੇ ਇਤਿਹਾਸ ਦੀ, ਕਦੇ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਉਣੀ। ਉਦੋਂ ਫਿਲਮਾਂ ਨਹੀਂ ਸੀ ਬਣਾਉਂਦੇ, ਕਾਰਟੂਨ ਨਹੀਂ ਸੀ ਬਣਾਉਂਦੇ, ਪਰ ਸਿੱਖੀ ਪੱਕੀ ਸੀ। ਹੁਣ ਅੱਜ ਕੱਲ੍ਹ ਕਾਰਟੂਨ ਬਣਾ ਕੇ ਆਪਾਂ ਲਾ ਦਿੰਦੇ, ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੇ ਹਾਂ ਵੀ ਸਾਹਮਣੇ ਵੇਖ ਲੈਣ ਕਾਰਟੂਨ ਭਾਈ ਤਾਰੂ ਸਿੰਘ ਦਾ ਇਤਿਹਾਸ। ਜਦੋਂ ਆਪ ਦੱਸਾਂਗੇ, ਪ੍ਰੇਮ ਨਾਲ ਉਹ ਬਹਿ ਕੇ ਸੁਣਨਗੇ। ਜਿੰਨੇ ਪ੍ਰੇਮ ਨਾਲ ਤੁਸੀਂ ਦੱਸ ਸਕਦੇ ਹੋ ਕਿ ਉਹ ਕਾਰਟੂਨਾਂ ਵਾਲੇ ਦੱਸ ਸਕਦੇ। ਉਹ ਚਾਰ ਸਾਹਿਬਜ਼ਾਦੇ ਮੂਵੀ ਬਣਾਈ, ਉਹਨੇ ਬਥੇਰਾ ਪੈਸਾ ਖੱਟਿਆ ਕਮਾਇਆ, ਕੀ ਲਾਭ ਹੋਇਆ ਸਾਨੂੰ ਉਹ ਪੈਸਾ ਕਮਾ ਕੇ ਚੁੱਪ ਕਰਕੇ ਘਰ ਬਣਦਾ। ਅਸੀਂ ਸੋਚਿਆ ਤੇ ਸਾਡਾ ਤਾਂ ਬੜਾ ਪ੍ਰਚਾਰ ਹੋਇਆ ਕਿ ਉਸ ਤੋਂ ਪਹਿਲਾਂ ਸਿੱਖਾਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਦਾ ਪਤਾ ਨਹੀਂ ਸੀ। ਪਤਾ ਸੀ ਉਦੋਂ, ਵੱਧ ਪਤਾ ਸੀ ਉਦੋਂ, ਬੱਚੇ ਜ਼ਿਆਦਾ ਪਰਪੱਕ ਸੀ ਕਿਉਂਕਿ ਬਜ਼ੁਰਗ ਉਹਨਾਂ ਨੂੰ ਖੁਦ ਆਪ ਸੁਣਾਉਂਦੇ ਸੀ ਇਤਿਹਾਸ। ਤੋ ਇਹ ਸਾਡੀ ਮਰਯਾਦਾ ਹੈ। ਉਹਦਾ ਨੈਗੇਟਿਵ ਵੀ ਪ੍ਰਭਾਵ ਪਿਆ, ਨਕਾਰਾਤਮਕ। ਉਹ ਕਹਿੰਦੇ ਛੋਟਾ ਭੀਮ ਤਾਂ ਲੱਡੂ ਖਾ ਕੇ ਇੰਨੀ ਤਾਕਤ ਵਾਲਾ ਹੋ ਜਾਂਦਾ, ਉਹ ਸਾਹਿਬਜ਼ਾਦਿਆਂ ਨੇ ਇੰਨੇ ਕਸ਼ਟ ਕਿਉਂ ਚੱਲੇ। ਉਹ ਇੱਦਾਂ ਦੇ ਸਵਾਲ ਕਰਦੇ, ਜਿਹੜੇ ਹੋਰ ਕਾਰਟੂਨ ਆਉਂਦੇ ਆ ਉਹਨਾਂ ਨਾਲ ਕੰਪੈਰੀਜ਼ਨ ਕਰਦੇ ਫਿਰ ਉਹਨਾਂ ਮਹਾਂਪੁਰਖਾਂ ਦਾ। ਤੋ ਉਹਦਾ ਸਾਨੂੰ ਨੁਕਸਾਨ ਵੀ ਵੱਧ ਹੋਇਆ, ਫਾਇਦਾ ਹੋਇਆ ਕਿ ਨਹੀਂ ਹੋਇਆ, ਇਹ ਤਾਂ ਬਾਅਦ ਦੀਆਂ ਗੱਲਾਂ ਹਨ। ਤੋ ਆਪਣਾ ਇਤਿਹਾਸ ਅਸੀਂ ਸੁਣਨ ਦੀ ਆਦਤ ਬਣਾਈਏ, ਪੜ੍ਹਨ ਦੀ ਆਦਤ ਬਣਾਈਏ। ਜਦੋਂ ਆਪ ਪੜ੍ਹਾਂਗੇ, ਆਪ ਸੁਣਾਂਗੇ ਤੇ ਆਪਣੇ ਬੱਚਿਆਂ ਨੂੰ ਦੱਸ ਪਾਵਾਂਗੇ। ਆਓ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਇਹ ਸੁਣੀਏ, ਜਿਹਨੂੰ ਸੁਣ ਕੇ ਹਿਰਦੇ 'ਚ ਸਿੱਖੀ ਪ੍ਰਤੀ ਜਜ਼ਬਾ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ।

0: ਸਿੰਘਾਂ ਦੇ ਕੋਲ ਕੋਈ ਆਪਣੇ ਕਿਲੇ ਨਹੀਂ ਸੀ। ਸਮਾਂ ਆਵੇਗਾ ਜਦੋਂ ਸਿੰਘ ਆਪਣੇ ਕਿਲੇ ਵੀ ਬਣਾਉਣਗੇ। ਸਭ ਤੋਂ ਪਹਿਲਾ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਲੋਹਗੜ੍ਹ। ਉਸ ਤੋਂ ਬਾਅਦ ਫਿਰ ਕੋਈ ਕਿਲਾ ਨਹੀਂ ਸੀ ਰਚਿਆ ਸਿੰਘਾਂ ਨੇ। ਕਲਗੀਧਰ ਜੀ ਨੇ ਜ਼ਰੂਰ ਕਿਲੇ ਬਣਾਏ ਅਨੰਦਪੁਰ ਸਾਹਿਬ। ਫਿਰ ਖਾਲਸੇ ਨੇ ਰਾਮ ਰੌਣੀ ਦਾ ਕਿਲਾ ਬਣਾਇਆ ਸੀ ਅੰਮ੍ਰਿਤਸਰ ਸਾਹਿਬ। ਉਹ ਕਥਾ ਵੀ ਅੱਗੇ ਆਵੇਗੀ, ਜਿਹਨੂੰ ਬਾਅਦ ਵਿੱਚ ਰਾਮਗੜ੍ਹ ਦਾ ਕਿਲਾ ਉਹ ਪ੍ਰਸਿੱਧ ਹੋਇਆ, ਜਿੱਥੋਂ ਰਾਮਗੜ੍ਹੀਆਂ ਦੀ ਮਿਸਲ ਚੱਲੀ ਬਾਬਾ ਜੱਸਾ ਸਿੰਘ ਰਾਮਗੜ੍ਹੀਏ ਦੀ। ਤੋਂ ਹਾਲੇ ਸਿੰਘ ਜੂਝ ਰਹੇ ਨੇ, ਆਪਣਾ ਸਿੰਘਾਂ ਕੋਲ ਕੋਈ ਕਿਲਾ ਨਹੀਂ, ਕੋਟ ਨਹੀਂ ਹੈ।
1: ਉਠ ਨਠ ਰੋਹੀ ਮਦ ਛਿਪੈ ਹੈ ਕੇ ਖੁੱਡਨ ਖੱਡਨ ਮਾਹੇ।
0: ਕਹਿੰਦੇ ਸਿੰਘਾਂ ਕੋਲ ਆਪਣੇ ਕਿਲੇ ਨਹੀਂ ਹਨ, ਕੋਟ ਨਹੀਂ ਹਨ, ਜਿਹਦੇ ਵਿੱਚ ਜਾ ਕੇ ਲੁੱਕ ਸਕਦੇ, ਛਿਪ ਸਕਦੇ। ਤੋ ਸਿੰਘਾਂ ਨੂੰ ਲੁੱਕਣ ਛਿਪਣ ਵਾਸਤੇ ਕਿਹੜੀ ਥਾਂ ਮਿਲਦੀ? ਜੰਗਲਾਂ ਦੀਆਂ ਝੱਲਾਂ ਜਾਂ ਮਿੱਟੀਆਂ ਵਿੱਚ ਜਿਹੜੀਆਂ ਖੱਡਾਂ ਹੁੰਦੀਆਂ ਸੀ ਪੁਰਾਣੀਆਂ, ਮਿੱਟੀ ਪੁੱਟੀ ਹੁੰਦੀ ਘੁਮਿਆਰਾਂ ਨੇ, ਉਹ ਖੱਡ ਹੁੰਦੇ ਡੂੰਘੇ, ਉਹਨਾਂ ਖੱਡਾਂ ਵਿੱਚ ਜਾ ਕੇ ਲੁੱਕ ਜਾਂਦੇ, ਜਾਂ ਦਰਿਆਵਾਂ ਦੇ ਜਿਹੜੇ ਬੇਲੇ ਹੁੰਦੇ ਉਹਨਾਂ ਵਿੱਚ ਜਾ ਕੇ ਲੁੱਕ ਜਾਂਦੇ ਹਨ।
1: ਚੌਪਈ ਸੁਣੀ ਸਿੰਘਨ ਜਬ ਤੁਰਕ ਅਵਾਈ।
0: ਜਦੋਂ ਸਿੰਘਾਂ ਨੇ ਸੁਣਿਆ, ਇਹਨਾਂ ਰੰਧਾਵੇ ਸਿੰਘਾਂ ਨੇ, ਕੈਰੋ ਨੰਗਲ ਵਾਲਿਆਂ ਨੇ, ਕਿ ਤੁਰਕ ਜਿਹੜੇ ਨੇ ਉਹ ਸਾਨੂੰ ਫੜਨ ਵਾਸਤੇ, ਸਾਨੂੰ ਮਾਰਨ ਵਾਸਤੇ ਆ ਰਹੇ ਨੇ।
1: ਛੱਡ ਕਰ ਘਰ ਗਏ ਬਣਾ ਹੈ ਲੁਕਾਈ।
0: ਸਿੰਘ ਆਪਣੇ ਘਰ ਬਾਰ ਛੱਡ ਕੇ ਬਨਾਂ ਵਿੱਚ, ਜੰਗਲਾਂ ਵਿੱਚ, ਕਿਉਂਕਿ ਉਦੋਂ ਪੰਜਾਬ ਵਿੱਚ ਜੰਗਲ ਬਹੁਤ ਸਨ, ਤੋਂ ਵੱਸੋਂ ਵੀ ਘੱਟ ਹੁੰਦੀ ਸੀ, ਤੇ ਕਹਿੰਦੇ ਸਿੰਘ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਲੁੱਕ ਛਿਪ ਗਏ।
1: ਉਤੇ ਉਹਨਾਂ ਕੇ ਟੱਬਰ ਜੇਊ,
0: ਜਿਹੜੇ ਉਹਨਾਂ ਸਿੰਘਾਂ ਦੇ ਟੱਬਰ ਸੀ ਉਹ ਤਾਂ ਨਹੀਂ ਸੀ ਨਾ ਜਾ ਸਕਦੇ, ਨਾਲ ਬੱਚੇ ਸੀ, ਮਾਈਆਂ ਬੀਬੀਆਂ ਸਨ, ਉਹਨਾਂ ਸਿੰਘਾਂ ਦੇ ਜਿਹੜੇ ਪਰਿਵਾਰ ਨੇ, ਬੱਚੇ ਹਨ।
1: ਰਲ ਮਿਲ ਲੋਕਨ ਬਚ ਰਹੇ ਤੇਊ,
0: ਜਿਹੜੇ ਹੋਰ ਲੋਕ ਪਿੰਡਾਂ ਚ ਰਹਿੰਦੇ ਉਹਨਾਂ ਵਿੱਚ ਰਲ ਮਿਲ ਕੇ ਬਚੇ ਰਹਿੰਦੇ। ਉਦੋਂ ਲੋਕ ਮਦਦ ਵੀ ਕਰਦੇ ਅੰਦਰ ਖਾਤੇ, ਜਿਹੜੇ ਆਮ ਹੋਰ ਸਿੱਖ ਹੁੰਦੇ ਗ੍ਰਿਸਤੀ, ਜਿਹੜਾ ਅੰਮ੍ਰਿਤ ਛਕ ਲੈਂਦਾ ਉਹਦੇ ਵੈਰੀ ਬਣਦੇ ਸੀ, ਖੰਡੇ ਬਾਟੇ ਦੀ ਪੋਲ ਛਕਣ ਵਾਲਿਆਂ ਦੇ ਵੈਰੀ ਬਣਦੇ ਸੀ, ਵੀ ਉਹ ਲੜਾਕੇ ਹੁੰਦੇ, ਉਹ ਜੂਝਦੇ ਸੀ ਇਹਨਾਂ ਦੇ ਖਿਲਾਫ਼। ਜਿਹੜੇ ਆਮ ਗ੍ਰਿਸਤੀ ਸਿੱਖ ਹੁੰਦੇ ਉਹ ਫਿਰ ਵੀ ਥੋੜ੍ਹਾ ਬਹੁਤਾ ਸਮਾਂ ਆਪਣਾ ਸੁੱਖ ਨਾਲ ਪਾਸ ਕਰ ਲੈਂਦੇ, ਪਰ ਉਹ ਬਾਕੀ ਸਿੱਖਾਂ ਦੇ ਜਿਹੜੇ ਸਿੰਘਾਂ ਦੇ ਪਰਿਵਾਰ ਹੁੰਦੇ ਅੰਮ੍ਰਿਤਧਾਰੀ ਸਿੰਘਾਂ ਦੇ, ਉਹਨਾਂ ਪਰਿਵਾਰਾਂ ਨੂੰ ਫਿਰ ਉਹ ਸੰਭਾਲਦੇ ਸਨ ਆਪਣੇ ਘਰਾਂ ਵਿੱਚ। ਕਹਿੰਦੇ ਉਹਨਾਂ ਪਰਿਵਾਰਾਂ ਦੇ ਵਿੱਚ ਮਿਲ ਕੇ ਉਹ ਸਿੱਖਾਂ ਦੇ ਟੱਬਰ ਬਚੇ ਰਹਿੰਦੇ ਹਨ।
1: ਦਿਨਾ ਸਿੰਘ ਹੁੱਤ ਥੇ ਤੇਹ ਟਾਹੇ,
0: ਦਿਨ ਦੇ ਸਮੇਂ ਸਿੰਘ ਘਰੋਂ ਨਿਕਲ ਕੇ ਆਸੇ ਪਾਸੇ ਹੋ ਜਾਂਦੇ ਹਨ।
1: ਰਾਤ ਪਰੀ ਆਵਤ ਘਰ ਮਾਹੇ,
0: ਜਦੋਂ ਰਾਤ ਪੈਂਦੀ ਉਹ ਸਾਰੇ ਰਧਾਵੇ ਸਿੰਘ ਵਾਪਸ ਆਪਣੇ ਘਰਾਂ ਵਿੱਚ ਆ ਜਾਂਦੇ ਹਨ।
1: ਇਸੀ ਵਾਰ ਤੋ ਏਮ ਬਚ ਰਹੇ,
0: ਏਦਾਂ ਕਈ ਵਾਰ ਸਿੰਘਾਂ ਦਾ ਬਚਾਅ ਹੋ ਗਿਆ, ਕਈ ਵਾਰੀ ਸਿੰਘ ਆਪਣੇ ਆਪ ਨੂੰ ਬਚਾ ਹਟੇ।
1: ਹੱਥ ਨਾ ਆਏ ਵੈ ਖਾਲੀ ਗਏ,
0: ਤੁਰਕ ਜਿੰਨੀ ਵੇਰੀ ਵੀ ਆਵਣ ਸਿੰਘ ਉਹਨਾਂ ਦੇ ਹੱਥ ਨਹੀਂ ਲੱਗੇ। ਜਿਵੇਂ ਕਹਿ ਸਕਦੇ ਹਾਂ ਵੀ ਰੇਡ ਮਾਰਦੇ ਆ, ਜਿਵੇਂ ਪੁਲਿਸ ਵਾਲੇ ਏਦਾਂ ਰੇਡ ਮਾਰਨ, ਸਿੰਘ ਘਰ ਨਾ ਮਿਲਿਆ ਕਰਨ, ਰਾਤ ਬਰਾਤੇ ਆਇਆ ਕਰਨ, ਦਿਨੇ ਚਲੇ ਜਾਇਆ ਕਰਨ, ਏਦਾਂ ਉਹ ਤੁਰਕ ਕਈ ਵੇਰੀ ਖਾਲੀ ਹੱਥ ਪਰਤ ਗਏ।
1: ਦੋਹਰਾ ਜਬ ਖਾਲੀ ਤੁਰਕ ਇਮ ਗਏ, ਆਈ ਨਮੋਸ਼ੀ ਤਾਹੇ,
0: ਜਦੋਂ ਤੁਰਕ ਕਈ ਵੇਰੀ ਖਾਲੀ ਹੱਥ ਮੁੜੇ ਤੇ ਉਹਨਾਂ ਦੇ ਮਨ ਚ ਬੜੀ ਨਮੋਸ਼ੀ ਆਈ, ਬਹੁਤ ਜ਼ਿਆਦਾ ਉਦਾਸ ਹੋਏ ਵੀ ਸਾਨੂੰ ਬਾਰ ਬਾਰ ਜਾਣ ਦੇ ਬਾਵਜੂਦ ਵੀ ਸਿੰਘ ਸਾਡੇ ਹੱਥ ਨਹੀਂ ਲੱਗੇ।
1: ਚਿੱਤਾ ਜਿਮ ਝੂਰਤ ਫਿਰਹਾ ਮਾਰਨ ਸਿੰਘ ਫਿਰਾਹੇ,
0: ਜਿਵੇਂ ਚੀਤਾ ਹਮਲਾ ਕਰੇ ਸ਼ਿਕਾਰ ਤੇ ਸ਼ਿਕਾਰ ਉਹਦੇ ਹੱਥ ਨਾ ਲੱਗੇ ਤੇ ਉਹ ਝੂਰਦਾ ਨਾ, ਖਿੱਚਦਾ। ਕਹਿੰਦੇ ਏਦਾਂ ਇਹ ਤੁਰਕ ਖਿੱਚਦੇ ਹਨ।
1: ਚੌਪਈ ਤੁਰਕ ਸਿੰਘਨ ਫਿਰ ਚਾਹੈ ਮਾਰਨ,
0: ਹੁਣ ਤੁਰਕ ਚਾਹੁੰਦੇ ਆ ਵੀ ਕਿਸੇ ਤਰੀਕੇ ਇਹ ਸਿੰਘ ਸਾਡੇ ਹੱਥ ਲੱਗਣ ਤੇ ਇਹਨਾਂ ਨੂੰ ਜਾਨੋਂ ਮਾਰੀਏ, ਇਹਨਾਂ ਦੇ ਸਿਰ ਵੱਢ ਕੇ ਲਾਹੌਰ ਲੈ ਕੇ ਜਾਈਏ ਤੇ ਉੱਥੇ ਇਨਾਮ ਮਿਲਣਗੇ। ਕਿਉਂਕਿ ਸਿੰਘਾਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ ਲਾਹੌਰ, ਤੇ ਮਨਾਰ ਲਾਇਆ ਜਾਂਦਾ ਸੀ ਉੱਚਾ, ਸੀਸਗੰਜ ਉੱਥੇ ਲਾਹੌਰ ਦੇ ਵਿੱਚ ਸਥਾਨ ਹੈ ਜਿੱਥੇ ਸਿੰਘਾਂ ਦੇ ਸਿਰਾਂ ਦੇ ਮੁੱਲ ਵਿਕ ਪਾਏ ਜਾਂਦੇ। 80 ਰੁਪਈਆ ਉਸ ਵੇਲੇ ਇੱਕ ਸਿੰਘ ਦੇ ਸਿਰ ਦੇ ਬਦਲੇ ਮਿਲਿਆ ਕਰਦਾ ਸੀ, ਦੱਸਣ ਵਾਲੇ ਨੂੰ 10 ਰੁਪਏ, ਫੜਾਉਣ ਵਾਲੇ ਨੂੰ 20 ਰੁਪਈਏ, ਤੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਈਏ ਮਿਲਿਆ ਕਰਦੇ ਸੀ। ਕਹਿੰਦੇ ਫਿਰ ਜਦੋਂ ਇਹ ਕਾਬੂ ਆ ਜਾਣ ਰੰਧਾਵੇ ਸਿੰਘ ਤੇ ਇਹਨਾਂ ਨੂੰ ਫੜ ਕੇ ਇਹਨਾਂ ਦੇ ਸਿਰ ਵੱਢ ਕੇ ਲਾਹੌਰ ਲੈ ਕੇ ਜਾਵਾਂਗੇ ਤੇ ਇਨਾਮ ਲਵਾਂਗੇ।
1: ਸਿੰਘ ਭੀ ਚਾਹੈ ਵਖਤ ਗੁਜ਼ਾਰਨ,
0: ਹੁਣ ਸਿੰਘ ਵੀ ਔਖਾ ਸੌਖਾ ਟਾਈਮ ਪਾਸ ਕਰਦੇ ਆ ਵੀ ਕਿਸੇ ਤਰੀਕੇ ਟਾਈਮ ਨਿਕਲ ਜਾਏ, ਕਦੇ ਸਾਡਾ ਸਮਾਂ ਆਵੇਗਾ। ਇੱਕ ਕਹਾਵਤ ਹੈ, ਟਾਈਮ ਕਹਿੰਦਾ, ਸਮਾਂ ਕਹਿੰਦਾ ਮੈਨੂੰ ਸਮਾਂ ਦੇ, ਸਮਾਂ ਕਹਿੰਦਾ ਮੈਨੂੰ ਸਮਾਂ ਦੇ, ਮੈਂ ਤੇਰਾ ਬੁਰਾ ਸਮਾਂ ਪਾਸ ਕਰ ਦੇਵਾਂਗਾ। ਸਮਾਂ ਵੀ ਤਾਂ ਸਮਾਂ ਮੰਗਦਾ ਨਾ, ਬੁਰਾ ਸਮਾਂ ਪਾਸ ਕਰਨ ਲਈ। ਸਿੰਘਾਂ ਨੂੰ ਇੰਨਾ ਭਰੋਸਾ ਜ਼ਰੂਰ ਆ ਵੀ ਕਦੇ ਸਾਡਾ ਵੀ ਸਮਾਂ ਆਵੇਗਾ, ਕਦੇ ਅਸੀਂ ਵੀ ਪਾਤਸ਼ਾਹ ਬਣ ਕੇ ਘੁੰਮਿਆ ਕਰਾਂਗੇ, ਕਦੇ ਸਾਡੇ ਵੀ ਰਾਜ ਹੋਣਗੇ, ਕਦੇ ਸਾਡੇ ਵੀ ਨਿਸ਼ਾਨ ਝੂਲਣਗੇ। ਪਰ ਆਹ ਜਿਹੜਾ ਸਮਾਂ ਔਖਾ ਸਮਾਂ, ਇਹ ਕਿਸੇ ਤਰੀਕੇ ਕੱਟ ਲਈਏ।
1: ਕਹਾਂ ਸਿੰਘ ਕਬ ਹਮ ਬਖਤ ਆਵਗ।
0: ਸਿੰਘ ਸੋਚਦੇ ਹੈ ਵੀ ਕਦੇ ਸਾਡਾ ਸਮਾਂ ਆਵੇਗਾ, ਯਾਨੀ ਕਿ ਇਹਨੂੰ ਕਹਿੰਦੇ ਚੜ੍ਹਦੀ ਕਲਾ ਦੀ ਬਿਰਤੀ, ਆਸ। ਆਸ ਕਿਹਦੇ ਤੇ ਰੱਖਣੀ? ਆਪਣੇ ਗੁਰੂ ਤੇ, ਗੁਰੂ ਤੇ ਭਰੋਸਾ। ਕਲਗੀਧਰ ਦੇ ਬਚਨਾਂ ਤੇ ਆਸ ਹੈ ਵੀ ਕਦੇ ਸਾਡਾ ਵੀ ਸਮਾਂ ਆਵੇਗਾ।
1: ਹਮ ਤਾਂ ਲੋਕ ਤੁਰਕ ਜਿੰਦ ਬਚਾਵਗ।
0: ਜਦੋਂ ਸਾਡਾ ਸਮਾਂ ਆਵੇਗਾ, ਉਦੋਂ ਇਹ ਤੁਰਕ ਸਾਡੇ ਕੋਲੋਂ ਲੁੱਕ ਕੇ ਜਾਨ ਬਚਾਇਆ ਕਰਨਗੇ। ਹੁਣ ਅਸੀਂ ਬਚਾਉਂਦੇ ਹਾਂ।

0: ਪੰਥ ਪ੍ਰਕਾਸ਼ ਤੇ ਇੱਕ ਨਾਵਲ ਟੈਪ ਇਤਿਹਾਸ ਲਿਖਿਆ, ਇਸੇ ਗ੍ਰੰਥ ਨੂੰ ਵਾਰਤਕ ਰੂਪ ਚ ਲਿਖਿਆ। ਉਸ ਪੁਸਤਕ ਦਾ ਨਾਮ ਹੈ ਹੰਨੇ ਹੰਨੇ ਪਾਤਸ਼ਾਹੀ, ਸਰਦਾਰ ਜਗਦੀਪ ਸਿੰਘ ਉਹਨਾਂ ਦਾ ਨਾਂ ਹੈ, ਤੇ ਉਹ ਲੈ ਕੇ ਪੜ੍ਹਨੀ ਚਾਹੀਏ। ਕਹਿੰਦੇ ਹੰਨੇ ਹੰਨੇ ਪਾਤਸ਼ਾਹੀ ਦਾ ਸਾਨੂੰ ਖਿਤਾਬ ਪ੍ਰਾਪਤ ਹੋਵੇਗਾ। ਹਾਂਜੀ,
1: ਲਹਿ ਆਪ ਆਪਣੋ ਮੁਲਕ ਉਗਰਾਹੇ,
0: ਕਦੇ ਸਾਡਾ ਸਮਾਂ ਵੀ ਆਵੇਗਾ, ਸਾਡਾ ਆਪਣਾ ਮੁਲਕ ਹੋਵੇਗਾ, ਆਪਣਾ ਦੇਸ਼ ਹੋਵੇਗਾ, ਤੇ ਲੋਕਾਂ ਕੋਲੋਂ ਅਸੀਂ ਮਾਮਲਾ ਲਿਆ ਕਰਾਂਗੇ, ਕਰ ਲਿਆ ਕਰਾਂਗੇ, ਉਗਰਾਹੀ ਕਰਿਆ ਕਰਾਂਗੇ ਲੋਕਾਂ ਕੋਲੋਂ। ਆਹ ਤੁਰਕ ਸਾਡੇ ਕੋਲ ਹਾਲਾ ਭਰਿਆ ਕਰਨਗੇ, ਟੈਕਸ ਭਰਿਆ ਕਰਨਗੇ।
1: ਹਮ ਗੁਰ ਬਚਨ ਝੂਠ ਤੋ ਨਾਹੀ,
0: ਸਿੰਘ ਕਹਿੰਦੇ ਸੋਚਦੇ ਗੱਲਾਂ ਕਰਦੇ ਆਪਸ ਵਿੱਚ, ਸਾਡੇ ਗੁਰਦੇਵ ਦੇ ਕਹੇ ਬਚਨ ਝੂਠ ਥੋੜੀ ਹੋ ਸਕਦੇ ਆ। ਉਹਨਾਂ ਨੇ ਬਚਨ ਕਹੇ ਨੇ ਕਿ ਮੇਰੇ ਸਿੱਖ ਹੰਨੇ ਹੰਨੇ ਦੀ ਪਾਤਸ਼ਾਹੀ ਮਾਣਨਗੇ, ਤੇ ਸਾਡੇ ਗੁਰਦੇਵ ਨੇ ਜਿਹੜੇ ਬਚਨ ਕਹੇ ਨੇ ਉਹ ਸੱਚ ਹੋਣਗੇ। ਗੁਰਬਾਣੀ ਦਾ ਮਹਾਂਵਾਕ ਹੈ ਕਿ ਸਮੁੰਦਰ ਸੁੱਕ ਸਕਦਾ ਹੈ, ਹਾਲਾਂਕਿ ਅਸੰਭਵ ਹੈ, ਪਰ ਕਹਿੰਦੇ ਹੋ ਸਕਦਾ ਵੀ ਸਮੁੰਦਰ ਸੁੱਕ ਜਾਏ, ਹੋ ਸਕਦਾ ਸੂਰਜ ਚੜ੍ਹਦੇ ਵਾਲੇ ਪਾਸਿਓਂ ਚੜ੍ਹਨ ਦੀ ਬਜਾਏ ਛੁਪਣ ਵਾਲੇ ਪਾਸਿਓਂ ਚੜ੍ਹਨ ਲੱਗ ਪਏ, ਹੋ ਸਕਦਾ ਕੋਈ ਤਾਰੇ ਗਿਣ ਸਕਦਾ, ਪਰ ਇਹ ਨਹੀਂ ਹੋ ਸਕਦਾ ਕਿ ਜਿਹੜਾ ਵਾਕ ਸਾਡੇ ਸਤਿਗੁਰੂ ਕਲਗੀਧਰ ਜੀ ਨੇ ਕੀਤਾ ਉਹ ਪੂਰਾ ਨਾ ਹੋਵੇ, ਹੋ ਕੇ ਰਹੇਗਾ। ਭਗਤ ਮੁਖੈ ਤੇ ਬੋਲ ਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ। ਜਿਹੜਾ ਵਾਕ ਸਤਿਗੁਰੂ ਜੀ ਨੇ ਕਹਿ ਦਿੱਤਾ ਉਹ ਸੱਤ ਹੋਵੇਗਾ, ਸਾਡੇ ਗੁਰਦੇਵ ਦੇ ਬਚਨ ਸੱਚ ਹੋਣਗੇ।
1: ਹਮ ਸਹੀ ਜਾਏ ਦੁੱਖ ਕਟੈਂਤ ਹਾਹੀ,
0: ਕਹਿੰਦੇ ਸਾਡੇ ਦੁੱਖ ਸਤਿਗੁਰੂ ਜੀ ਜ਼ਰੂਰ ਕੱਟਣਗੇ।
1: ਦੋਹਰਾ ਹੋਤੇ ਵਤਨ ਮਦ ਸਾਕ ਮਿਤ, ਸਿੰਘ ਬਸੈ ਨਿਜ ਦੇਸ਼,
0: ਕਹਿੰਦੇ ਜਿਹੜੇ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਉੱਥੇ ਦੇਸ਼ ਚ ਵਸਦੇ ਸੀ, ਮਾਝੇ ਦੇ ਇਲਾਕੇ ਚ ਚਮੁੰਡੇ ਕੈਰੋ ਨੰਗਲ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਜਿਹੜੀ ਉਹਨਾਂ ਦੀ ਰਿਸ਼ਤੇਦਾਰੀ ਸੀ, ਸਾਕ ਸੰਬੰਧੀ ਸਨ, ਉਹ ਉੱਥੇ ਵਸਦੇ ਸੀ। ਸਿੰਘਾਂ ਨੇ ਰਾਤ ਬਰਾਤੇ ਕਦੇ ਉਹਨਾਂ ਕੋਲ ਵੀ ਸਮਾਂ ਕੱਟ ਲੈਣਾ, ਜਦੋਂ ਲੁਕਣ ਛਿਪਣ ਵਾਸਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਜਾ ਪਹੁੰਚਣਾ, ਉਦੋਂ ਰਿਸ਼ਤੇਦਾਰ ਸਿੱਖ ਫਿਰ ਸਾਂਭ ਵੀ ਲੈਂਦੇ ਵੀ ਸਾਡੇ ਰਿਸ਼ਤੇਦਾਰ ਨੇ ਭਾਵੇਂ ਜੰਗ ਦੇ ਮੈਦਾਨ 'ਚ ਲੜ ਰਹੇ ਹੈ, ਪਰ ਸਿੱਖੀ ਦੇ ਜਜ਼ਬੇ ਵਾਸਤੇ ਸ਼ਹੀਦੀ ਪ੍ਰਾਪਤ ਕਰਨੀ ਹੈ। ਉਹ ਫਿਰ ਉਹਨਾਂ ਨੂੰ ਅੱਜ ਦੇ ਇਹੋ ਜਿਹਾ ਸਮਾਂ ਵੀ ਆਇਆ ਵੀ ਸਿੰਘਾਂ ਨੂੰ ਪਨਾਹਾਂ ਦੇ ਕੇਸ ਦੇ ਵਿੱਚ ਆ, ਜਦੋਂ ਖਾੜਕੂਵਾਦ ਦਾ ਦੌਰ ਚੱਲਿਆ, ਸਿੰਘ ਦਾ ਧਰਮ ਹੁੰਦਾ ਵੀ ਘਰ ਕੋਈ ਆਵੇ ਉਹਨੂੰ ਲੰਗਰ ਪ੍ਰਸ਼ਾਦਾ ਛਕਾਉਣਾ, ਤੇ ਜਿਨ੍ਹਾਂ ਨੇ ਉਹਨਾਂ ਤੇ ਪਨਾਹ ਦੇ ਕੇਸ ਪਾ ਕੇ ਉਹਨਾਂ ਨੂੰ ਵੀ ਜੇਲ੍ਹੇ ਡੱਕ ਦਿੱਤਾ ਗਿਆ, ਇਹੋ ਜਿਹੇ ਹਾਲਾਤ ਵੀ ਬਣੇ। ਭਾਈ ਤਾਰੂ ਸਿੰਘ ਨੂੰ ਇਸੇ ਕਰਕੇ ਸ਼ਹੀਦ ਕੀਤਾ ਸੀ ਵੀ ਇਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ, ਘਰ ਆਏ ਗਿਆਂ ਨੂੰ ਬਾਹਰ ਜਾ ਕੇ ਉਹਨਾਂ ਦੀ ਮਦਦ ਕਰਦਾ। ਤੋ ਉਹ ਜਿੰਨੇ ਸਿੱਖ ਸੀ ਆਪਣੇ ਇਹਨਾਂ ਜੁਝਾਰੂ ਸਿੰਘਾਂ ਨੂੰ ਘਰਾਂ ਦੇ ਵਿੱਚ ਰਸਤਾ ਦਿੰਦੇ, ਟਿਕਾਣਾ ਦਿੰਦੇ ਹਨ।
1: ਤਿਹੀ ਗੁਜਾਰਾ ਸਿੰਘ ਕਰਹਿ, ਲੋਕ ਛਾਪ ਰੱਖ ਗੁਰ ਭੇਸ,
0: ਏਦਾਂ ਲੋਕ ਛਿਪ ਕੇ ਆਪਣਾ ਗੁਜ਼ਾਰਾ ਕਰਦੇ, ਪਰ ਗੁਰੂ ਸਾਹਿਬ ਦਾ ਜਿਹੜਾ ਭੇਸ ਆ ਉਹ ਨਹੀਂ ਛੱਡਿਆ। ਆਖੋ ਸਤਨਾਮ ਸ੍ਰੀ, ਭਾਵੇਂ ਬੜਾ ਔਖਾ ਵੇਲਾ ਪਰ ਬਾਣਾ ਨਹੀਂ ਛੱਡਿਆ, ਜਿਹੜਾ ਬਾਣਾ ਸਤਿਗੁਰੂ ਜੀ ਨੇ ਦਿੱਤਾ ਉਸੇ ਬਾਣੇ 'ਚ ਹੀ ਰਹਿੰਦੇ ਤਿਆਰ ਬਰ ਤਿਆਰ, ਚਿਹਰੇ ਤੇ ਮੁੰਡਾਸਾ ਮਾਰ ਕੇ ਤੁਰਦੇ ਫਿਰਦੇ ਰਾਤ ਬਰਾਤੇ, ਪਰ ਗੁਰੂ ਸਾਹਿਬ ਜੀ ਨੇ ਜਿਹੜੀ ਰਹਿਣੀ ਬਹਿਣੀ ਦਿੱਤੀ ਆ, ਭੇਸ ਦਿੱਤਾ ਸਾਨੂੰ, ਆ ਬਾਹਰਲਾ ਸਰੂਪ ਦਿੱਤਾ, ਉਹ ਨਹੀਂ ਛੱਡਿਆ।
1: ਚੌਪਈ ਆਪ ਫਿਰ ਸੁਣੋ ਉਨ ਸਿੰਘਨ ਬਾਤ,
0: ਕਹਿੰਦੇ ਹੁਣ ਉਹਨਾਂ ਸਿੰਘਾਂ ਦੀ ਬਾਤ ਫਿਰ ਸੁਣੋ,
1: ਕਰਾਏ ਦਿਓ ਜਿਮ ਦੁਸ਼ਟਨ ਘਾਤ,
0: ਜਿਵੇਂ ਉਹਨਾਂ ਸਿੰਘਾਂ ਦਾ ਦੁਸ਼ਟਾਂ ਨੇ ਘਾਤ ਕਰਾਇਆ, ਜਿਹੜੇ ਆ ਮੁਖਬਰ ਹੁੰਦੇ ਉਹਨਾਂ ਟੋਟਾਂ ਨੇ ਮੁਖਬਰਾਂ ਨੇ ਜਿਵੇਂ ਇਹਨਾਂ ਸਿੰਘਾਂ ਦਾ ਘਾਣ ਕਰਾਇਆ, ਹੁਣ ਉਹ ਗੱਲ ਸੁਣੋ।
1: ਫੁੱਤੋ ਸਜਾਦੋ ਸੁਲਤਾਨੀਓ ਘਰਾਮ,
0: ਉੱਥੇ ਹੀ ਲਾਗੇ ਕੈਰੋ ਨੰਗਲ ਦੀ ਕੁਝ ਦੂਰੀ ਤੇ ਇੱਕ ਪਿੰਡ ਸੀ ਸਜਾਦਾ, ਉੱਥੇ ਸੁਲਤਾਨੀਏ ਰਹਿੰਦੇ, ਸੁਲਤਾਨੀਏ ਜਿਹੜੇ ਉਹ ਸਖੀ ਸਰਵਰ ਨੂੰ ਮੰਨਦੇ, ਉਹ ਸੁਲਤਾਨੀਏ ਆਪਣੇ ਆਪ ਨੂੰ ਕਹਾਉਂਦੇ, ਉਹ ਸਖੀ ਸਰਵਰੀਏ ਉਸ ਪਿੰਡ ਸਜਾਦੇ ਚ ਰਹਿੰਦੇ ਸਨ।
1: ਉਸ ਕਹਿ ਹਿੰਦੂ ਕਰੇ ਤੁਰਕ ਨਕਾਮ,
0: ਹੈਣ ਉਹ ਹਿੰਦੂ ਸੀ ਜਨਮ ਕਰਕੇ ਪਰ ਕੰਮ ਤੁਰਕਾਂ ਵਾਲੇ ਕਰਦੇ, ਕਿਉਂਕਿ ਪੂਜਦੇ ਤੁਰਕਾਂ ਨੂੰ ਸੀ, ਕਹਾਂਦੇ ਆਪਣੇ ਆਪ ਨੂੰ ਹਿੰਦੂ, ਹਿੰਦੂਆਂ ਦੇ ਘਰ ਜੰਮੇ ਪਰ ਪੂਜਦੇ ਸਖੀ ਸਰਵਰ ਨੂੰ ਸੀ, ਤੁਰਕਾਂ ਵਾਲੇ ਕੰਮ ਕਰਦੇ ਸਨ।
1: ਉਹਨ ਸਾਥ ਰਲਾਏ ਮੁਸਲੇ ਕਲਾਲ,
0: ਉਹਨਾਂ ਨੇ ਕੀ ਕੀਤਾ ਵੀ ਉਹ ਜਿਹੜੇ ਸਜਾਦੇ ਪਿੰਡ ਵਾਲੇ ਸੁਲਤਾਨੀਏ ਸੀ, ਉਹਨਾਂ ਨੇ ਇੱਕ ਕਲਾਲ ਮੁਸਲਮਾਨ ਉਹ ਆਪਣੇ ਨਾਲ ਰਲਾ

0: ਕਲਾਲ ਜਿਹੜੇ ਆ ਉਹ ਹਿੰਦੂ ਵੀ ਹੁੰਦੇ ਆ ਤੇ ਕਲਾਲ ਮੁਸਲਮਾਨ ਵੀ ਹੁੰਦੇ ਆ। ਤੇ ਕਲਾਲ ਆਮ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਸ਼ਰਾਬ ਬਣਾ ਕੇ ਤੇ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਕਲਾਲ ਕਹਿੰਦੇ ਸੀ। ਉਹ ਮੁਸਲਮਾਨਾਂ ਵਿੱਚ ਵੀ ਸੀ, ਹਿੰਦੂਆਂ ਵਿੱਚ ਵੀ ਸੀ। ਤੋ ਕਹਿੰਦੇ ਇਹਨਾਂ ਨੇ ਜਿਹੜੇ ਕੁਝ ਮੁਸਲਮਾਨ ਕਲਾਲ ਸੀ ਉਸ ਪਿੰਡ ਦੇ ਨੇੜੇ ਰਹਿਣ ਵਾਲੇ ਉਹਨਾਂ ਨੂੰ ਵੀ ਆਪਣੇ ਨਾਲ ਰਲਾ ਲਿਆ
1: ਤੇ ਉਹ ਚਾਕਰ ਹੁੱਤ ਤੁਰਕਾਂ ਨਾਲ।
0: ਉਹ ਜਿਹੜੇ ਕਲਾਲ ਸੀ ਉਹ ਤੁਰਕਾਂ ਦੇ ਚਾਕਰ ਸੀ, ਉਹ ਤੁਰਕਾਂ ਦੇ ਖੈਰ ਖਵਾਹ ਸਨ।
1: ਏਮ ਮਿਲ ਦੋ ਮਤੇ ਮਤਾਏ,
0: ਏਦਾਂ ਸਜਾਦੇ ਪਿੰਡ ਵਾਲੇ ਸੁਲਤਾਨੀਆਂ ਨੇ ਤੇ ਉਹਨਾਂ ਕਲਾਲਾਂ ਨੇ ਆਪਸ ਵਿੱਚ ਰਲ ਕੇ ਸਲਾਹ ਕਰ ਲਈ, ਮਤਾ ਪਕਾ ਲਿਆ ਵੀ ਇਹ ਜਿਹੜੇ ਰੰਧਾਵੇ ਸਿੰਘ ਨੇ ਇਹ ਆਪਾਂ ਤੁਰਕਾਂ ਨੂੰ ਫੜਾਉਣੇ ਨੇ ਖਬਰ ਦੇ ਕੇ।
1: ਰੰਧਾਵਨ ਸਿੰਘ ਨੇ ਦਈਆ ਮਰਵਾਏ,
0: ਇਹ ਜਿਹੜੇ ਰੰਧਾਵੇ ਸਿੰਘ ਨੇ ਸਾਰੇ ਆਪਾਂ ਫੜਾ ਕੇ ਮਰਵਾ ਦੇਣੇ ਤੇ ਸਾਨੂੰ ਬਦਲੇ ਚ ਇਨਾਮ ਪ੍ਰਾਪਤ ਹੋਣਗੇ।
1: ਇਹ ਆਏ ਅਬ ਹਮਰੇ ਦਾਏ,
0: ਹਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਸਾਡੇ ਪਿੰਡਾਂ ਚ ਵੀ ਫਿਰਦੇ। ਉਹ ਸਜਾਦੇ ਪਿੰਡ ਦੇ ਵਿੱਚ ਕੁਝ ਸਿੰਘਾਂ ਦੇ ਘਰ ਵੀ ਸੀ, ਉਹ ਰੰਧਾਵੇ ਸਿੰਘ ਕਹਿੰਦੇ ਉਹਨਾਂ ਦੇ ਘਰ ਵੀ ਜਾ ਕੇ ਟਿਕ ਜਾਂਦੇ ਸੀ। ਤੋ ਉਹ ਜਿਹੜੇ ਸੁਲਤਾਨੀਏ ਸੀ ਤੇ ਕਲਾਲ ਸੀ ਉਹਨਾਂ ਨੇ ਰਲ ਕੇ ਸਲਾਹ ਕਰ ਲਈ ਵੀ ਉਹਨਾਂ ਨੇ ਆਉਂਦੇ ਜਾਂਦੇ ਸਿੰਘਾਂ ਨੂੰ ਵੇਖ ਲਿਆ ਵੀ ਕਿੱਥੇ ਬਹਿੰਦੇ ਆ, ਕਿੱਥੇ ਜਾਂਦੇ ਆ, ਕਿੱਥੇ ਰਹਿੰਦੇ ਆ, ਕਿਹਨਾਂ ਨਾਲ ਇਹਨਾਂ ਦੀ ਸਾਂਝ ਹੈ। ਉਹਨਾਂ ਨੇ ਕੱਲੀ ਕੱਲੀ ਗੱਲ ਦੀ ਪੜਤਾਲ ਕਰ ਲਈ ਤੇ ਵਿਚਾਰ ਕਰ ਲਈ ਵੀ ਇਹ ਸਾਰੇ ਰੰਧਾਵੇ ਸਿੰਘ ਆਪਾਂ ਫੜਾ ਦੇਣੇ ਨੇ।
1: ਪਹਿਲੋ ਤੁਰਕਣ ਤੇ ਭੂਮ ਲਿਖਵਾਏ,
0: ਪਰ ਉਹਨਾਂ ਨੇ ਆਖਿਆ ਵੀ ਆਪਾਂ ਪਹਿਲਾਂ ਇਹਨਾਂ ਰੰਧਾਵਿਆਂ ਦੀਆਂ ਜ਼ਮੀਨਾਂ ਬੜੀਆਂ ਸੀ ਉੱਥੇ, ਕਹਿੰਦੇ ਆਪਾਂ ਤੁਰਕਾਂ ਦੇ ਕੋਲੋਂ ਪਹਿਲਾਂ ਲਿਖਤ ਕਰਾ ਲਈਏ। ਅੱਜ ਕੱਲ੍ਹ ਤਾਂ ਰਜਿਸਟਰੀਆਂ ਹੁੰਦੀਆਂ, ਉਦੋਂ ਪਟੇ ਲਿਖੇ ਜਾਂਦੇ ਸੀ ਵੀ ਆਪਾਂ ਤੁਰਕਾਂ ਕੋਲੋਂ ਪਟੇ ਲਿਖਾ ਲਈਏ ਵੀ ਇਹਨਾਂ ਰੰਧਾਵਿਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਡੀਆਂ ਹੋਣਗੀਆਂ ਤੇ ਬਦਲੇ 'ਚ ਅਸੀਂ ਇਹ ਫੜਾ ਦੇਵਾਂਗੇ ਉਹਨਾਂ ਨੂੰ। ਉਹ ਵੀ ਇਹਨਾਂ ਨੂੰ ਲੱਭਦੇ ਫਿਰਦੇ ਆ, ਨਾਲੇ ਤਾਂ ਸਾਡੇ ਤੇ ਖੁਸ਼ ਹੋਣਗੇ, ਇਨਾਮ ਵੀ ਦੇਣਗੇ, ਨਾਲੇ ਇਹਨਾਂ ਰੰਧਾਵਿਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਡੀਆਂ ਹੋਣਗੀਆਂ, ਇਹ ਉਹਨਾਂ ਕੋਲੋਂ ਆਪਾਂ ਲਿਖਤ ਕਰਾ ਲਵਾਂਗੇ।
1: ਗਰਭ ਛੇਦ ਇਨ ਦਿਓ ਕਰਵਾਏ,
0: ਤੇ ਫਿਰ ਇੱਥੋਂ ਤੱਕ ਵੀ ਇਹਨਾਂ ਰੰਧਾਵਿਆਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਦੇ ਬੱਚੇ ਵੀ ਨਹੀਂ ਛੱਡਣੇ, ਉਹ ਵੀ ਮਰਵਾ ਦੇਣੇ ਆ ਵੀ ਕਿਤੇ ਕੱਲ੍ਹ ਨੂੰ ਉਹ ਦਾਵਾ ਕਰਕੇ ਸਾਡੇ ਕੋਲ ਜ਼ਮੀਨਾਂ ਨਾ ਲੈ ਸਕਣ। ਇੱਥੋਂ ਤੱਕ ਇਹਨਾਂ ਮਲੇਛਾਂ ਨੇ ਬਿਰਤੀ ਰੱਖੀ, ਕਹਿੰਦੇ ਜਿਹੜੇ ਗਰਭ ਦੇ ਵਿੱਚ ਵੀ ਬੱਚੇ ਪਲਦੇ ਹੋਏ ਉਹ ਵੀ ਮਰਵਾ ਦੇਣੇ ਆ, ਇਹਨਾਂ ਦੇ ਪੇਟ ਚਾਕ ਕਰਵਾ ਦੇਣੇ। ਗਰਭ ਛੇਦ ਕਹਿੰਦੇ ਪੇਟ ਚਾਕ ਕਰਾ ਦੇਣਾ ਵੀ ਉਹਨਾਂ ਦੇ ਪੇਟ ਚਾਕ ਕਰਾ ਦੇਣੇ ਆ ਵੀ ਉਹ ਪੈਦਾ ਵੀ ਨਾ ਹੋਣ ਜਿਹੜੇ ਆ ਕੇ ਦੁਬਾਰਾ ਆਪਣਾ ਹੱਕ ਮੰਗਣ।
1: ਇਮ ਹਮ ਪੈ ਬਹੁਤ ਤੁਰਕ ਖੁਸ਼ ਹੋਏ,
0: ਤੇ ਫਿਰ ਸਾਡੇ ਤੇ ਤੁਰਕ ਬੜੇ ਖੁਸ਼ ਹੋਣਗੇ, ਸਾਡੇ ਤੇ ਫਿਰ ਬਹੁਤ ਖੁਸ਼ੀ ਕਰਨਗੇ।
1: ਸਿਰੋ ਪਾਓ ਇਨਾਮ ਚਾਹ ਪਾਏ,
0: ਸਾਨੂੰ ਸਿਰੇ ਪਾਓ ਵੀ ਦੇਣਗੇ, ਸਾਨੂੰ ਇਨਾਮ ਦੇਣਗੇ, ਜਾਇਦਾਦਾਂ ਸਾਨੂੰ ਮਿਲਣਗੀਆਂ, ਇਹਨਾਂ ਰੰਧਾਵਿਆਂ ਦੇ ਘਰ ਵੀ ਸਾਨੂੰ ਮਿਲਣਗੇ, ਇਹਨਾਂ ਦੀਆਂ ਜ਼ਮੀਨਾਂ ਦੇ ਵੀ ਅਸੀਂ ਮਾਲਕ ਬਣਾਂਗੇ।
1: ਗੁਪਤ ਪਾਪ ਦੋਇਨ ਗਿਣ ਲਇਓ,
0: ਏਦਾਂ ਇਹਨਾਂ ਸਜਾਦੇ ਵਾਲੇ ਸੁਲਤਾਨੀਆਂ ਨੇ ਤੇ ਉਹਨਾਂ ਕਲਾਲਾਂ ਨੇ ਜਿਹੜੇ ਤੁਰਕ ਕਲਾਲ ਸੀ ਇਹਨਾਂ ਨੇ ਗੁਪਤ ਪਾਪ ਰਲ ਕੇ ਚਿਤਵ ਲਿਆ। ਇਹ ਪਾਪ ਗੁਪਤ ਇਹਨਾਂ ਨੇ ਰਲ ਕੇ ਚਿਤਵਿਆ ਵੀ ਆਹ ਪਾਪ ਹੁਣ ਅਸੀਂ ਕਮਾਉਣਾ।
1: ਜਾਏ ਤੁਰਕਨ ਪੈ ਤੇ ਮਹੀ ਕਹਿਓ,
0: ਇਹਨਾਂ ਨੇ ਉਸੇ ਤਰ੍ਹਾਂ ਤੁਰਕਾਂ ਦੇ ਕੋਲ ਪਹੁੰਚੇ ਜਿਹੜੇ ਸਿਪਾਹੀ ਰੰਧਾਵੇ ਸਿੰਘਾਂ ਨੂੰ ਲੱਭਦੇ ਫਿਰਦੇ ਸੀ ਕਈ ਦਿਨਾਂ ਦੇ ਇਹ ਉਹਨਾਂ

0: ਨੂੰ ਵੀ ਜਨਾਬ ਅਸੀਂ ਤੁਹਾਨੂੰ ਬੰਦੇ ਫੜਾ ਦਿਆਂਗੇ ਰੰਧਾਵੇ ਸਿੰਘ ਜਿਹਨਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ ਕਈ ਦਿਨਾਂ ਦੇ, ਸਾਨੂੰ ਪਤਾ ਨਹੀਂ ਵੀ ਕਿੱਥੇ ਮਿਲਣਗੇ, ਪਰ ਹਾਂ ਸਾਨੂੰ ਉਹਨਾਂ ਦੀਆਂ ਜ਼ਮੀਨਾਂ ਚਾਹੀਦੀਆਂ ਨੇ, ਉਹਦੇ ਮਾਲਕ ਅਸੀਂ ਹੋਵਾਂਗੇ, ਉਹਨਾਂ ਦੇ ਘਰ ਸਾਡੇ ਹੋਣਗੇ, ਫਿਰ ਇੱਥੇ ਹੀ ਬਸ ਨਹੀਂ, ਸਾਨੂੰ ਬਦਲੇ 'ਚ ਇਨਾਮ ਵੀ ਚਾਹੀਦਾ, ਤੁਹਾਡੇ ਵੱਲੋਂ ਖਿਲਤਾਂ ਵੀ ਚਾਹੀਦੀਆਂ ਨੇ। ਫਿਰ ਉਹਨਾਂ ਸਿੰਘਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਉਹਨਾਂ ਦੇ ਜਿਹੜੇ ਬੱਚੇ ਨੇ, ਉਹ ਵੀ ਮਾਰ ਦੇਣੇ ਆ, ਵੀ ਉਹ ਵੀ ਉਹਨਾਂ ਦਾ ਬੀਜ ਵੀ ਨਾ ਰਹੇ, ਉਹਨਾਂ ਦਾ ਬੀਜ ਵੀ ਨਾਸ ਕਰ ਦੇਣਾ।
1: ਗ੍ਰਾਮ ਇਨਾਮ ਔ ਗਰਭ ਛੇਦ ਚੌਧਰ ਲਿਖੀ ਜ਼ਮੀਨ।
0: ਜਿਹੜਾ ਕੈਰੋਂ ਨੰਗਲ ਤੇ ਚਮਿੰਡੇ ਦੇ ਇਹ ਦੋ ਪਿੰਡ ਨੇ, ਇਹ ਪਿੰਡਾਂ ਦੀ ਜਗੀਰ ਸਾਨੂੰ ਦੇ ਦਿਓ, ਉੱਥੋਂ ਦੀ ਚੌਧਰਤਾ ਸਾਨੂੰ ਦੇ ਦਿਓ, ਤਾਂ ਅਸੀਂ ਤੁਹਾਨੂੰ ਰੰਧਾਵੇ ਸਿੰਘ ਫੜਾਵਾਂਗੇ।
1: ਚੌਪਈ ਤੁਰਕ ਚਹਿਤ ਹੋਤ ਥੇ ਯਹੀ ਬਾਤ।
0: ਤੁਰਕ ਅੱਗੇ ਚਾਹੁੰਦੇ ਸੀ ਵੀ ਸਾਨੂੰ ਕੋਈ ਆਵੇ ਤੇ ਮਿਲ ਕੇ ਦੱਸੇ ਵੀ ਸਿੰਘਾਂ ਦੀ ਖਬਰ ਦੇਵੇ, ਉਹ ਅੱਗੇ ਲੱਭਦੇ ਫਿਰਦੇ ਸਨ ਵੀ ਕੋਈ ਜਸੂਸ ਮਿਲੇ, ਕੋਈ ਸੂਈਆ ਮਿਲੇ ਤੇ ਸਾਨੂੰ ਖਬਰ ਦੇਵੇ।
1: ਜਿਵੇਂ ਕਿਵੇਂ ਹੋਏ ਸਿੰਘਨ ਕੋ ਘਾਤ।
0: ਜਿਵੇਂ ਕਿਵੇਂ ਕਰਕੇ ਸਿੰਘਾਂ ਦਾ ਘਾਤ ਕਰੀਏ, ਉਹਨਾਂ ਦਾ ਕਾਣ ਕਰਕੇ ਉਹਨਾਂ ਨੂੰ ਸਮਾਪਤ ਕਰ ਦੇਈਏ।
1: ਜਿਮ ਜਿਮ ਉਨ ਕੋ ਸਿੰਘ ਦਿਸ ਆਵਤ।
0: ਕਹਿੰਦੇ ਜਿਵੇਂ ਜਿਵੇਂ ਉਹਨਾਂ ਨੂੰ ਸਿੰਘ ਦਿਸਦੇ, ਉਹਨਾਂ ਕਲਾਲਾਂ ਨੂੰ ਤੇ ਸਜਾਦੇ ਪਿੰਡ ਵਾਲੇ ਸੁਲਤਾਨੀਆਂ ਨੂੰ।
1: ਜੋ ਚਾਹਤ ਤੁਰਕਨ ਤੇ ਮਨਾਵਤ।
0: ਤੇ ਕਹਿੰਦੇ ਉਹਨਾਂ ਨੇ ਦਸ ਪਾਣੀ ਸ਼ੁਰੂ ਕਰ ਦਿੱਤੀ, ਤੇ ਉਹ ਕਹਿੰਦੇ ਤੁਰਕਾਂ ਕੋਲੋਂ ਜਿਹੜੀ ਗੱਲ ਮਨਾਉਣਾ ਚਾਹੁੰਦੇ ਉਹ ਮਨਾ ਲੈਂਦੇ। ਜਦੋਂ ਦੱਸਦੇ ਵੀ ਫਲਾਣੀ ਜਗ੍ਹਾ ਤੇ ਅਸੀਂ ਵੇਖੇ ਨੇ ਸਿੰਘ, ਫਲਾਣੀ ਤੇ ਵੇਖੇ, ਤੇ ਉਹ ਕਹਿੰਦੇ ਦੱਸੋ। ਜਦੋਂ ਦੱਸਦੇ ਤੇ ਬਦਲੇ ਚ ਕੋਈ ਨਾ ਕੋਈ ਇਨਾਮ ਨਾਲੋ ਨਾਲ ਹੀ ਤੁਰਕਾਂ ਕੋਲੋਂ ਲਿਖਵਾ ਲੈਂਦੇ।
1: ਦੋਹਰਾ ਸਿੰਘਨ ਖਬਰ ਯਹ ਨਹ ਪਈ ਉਨ ਗੁਆਂਢੀ ਸੇਲ ਕਰਵਾਏ।
0: ਕਹਿੰਦੇ ਹੁਣ ਸਿੰਘਾਂ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਸੀ ਵੀ ਜਿਹੜੇ ਗੁਆਂਢੀ ਨੇ ਸਜਾਦੇ ਪਿੰਡ ਦੇ ਸਰਵਰੀਏ ਤੇ ਕਲਾਲ, ਵੀ ਉਹਨਾਂ ਨੇ ਸੂਹ ਦਿੱਤੀ ਆ ਸਿੰਘਾਂ ਦੀ। ਸਿੰਘ ਤਾਂ ਉਸੇ ਪਿੰਡ 'ਚ ਆ ਕੇ ਪਨਾਹ ਕੱਟਦੇ ਸੀ, ਰਾਤ ਰਹਿ ਜਾਂਦੇ ਸੀ ਕਦੇ ਰਾਤ ਬਰਾਤੇ ਤੇ, ਪਰ ਸਿੰਘਾਂ ਨੂੰ ਇਸ ਗੱਲ ਦੀ ਖਬਰ ਨਹੀਂ ਮਿਲੀ ਵੀ ਜਿਹੜੇ ਆ ਗੁਆਂਢ 'ਚ ਰਹਿੰਦੇ ਆ ਸਜਾਦੇ ਪਿੰਡ ਵਾਲੇ, ਇਹਨਾਂ ਨੇ ਹੀ ਸਾਡੀ ਸੂਹ ਦੇ ਦਿੱਤੀ ਆ ਤੁਰਕਾਂ ਨੂੰ।
1: ਉਸੇ ਗਿਰਦ ਛਪ ਦਿਨ ਰਹਾ ਰਾਤੀ ਆਵੇ ਗਰਾਏ।
0: ਸਿੰਘ ਉਸੇ ਤਰ੍ਹਾਂ ਹੀ ਕਰਨ ਲੱਗ ਪਏ ਵੀ ਦਿਨੇ ਉਹਨਾਂ ਨੇ ਲੁਕ ਜਾਣਾ, ਰਾਤ ਨੂੰ ਪਿੰਡਾਂ ਵਿੱਚ ਆ ਕੇ ਘਰਾਂ ਵਿੱਚ ਰਹਿਣ ਲੱਗ ਪੈਣਾ। ਸਿੰਘ ਤਾਂ ਉਸੇ ਮਰਿਆਦਾ ਨਾਲ ਹੀ ਚੱਲੀ ਜਾਣ ਵੀ ਕਿਹੜਾ ਤੁਰਕਾਂ ਨੂੰ ਪਤਾ ਲੱਗਾ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀ ਜਸੂਸੀ ਹੋ ਚੁੱਕੀ ਹੈ, ਮੁਖਬਰੀ ਹੋ ਚੁੱਕੀ ਹੈ।
1: ਚੌਪਈ ਜਿਸ ਨਿਸ ਦਿਵਸ ਸਿੰਘਨ ਕੋ ਹੋਏ।
0: ਕਹਿੰਦੇ ਜਿਸ ਰਾਤ ਸਿੰਘਾਂ ਦਾ ਉਤਾਰਾ ਹੋਇਆ ਪਿੰਡ ਵਿੱਚ,
1: ਸਿੰਘ ਹੋਏ ਇਕੱਤਰ ਨਿਸ ਤਹਿ ਸੋਏ।
0: ਕਹਿੰਦੇ ਸਿੰਘ ਰਾਤ ਬਰਾਤੇ ਇਕੱਠੇ ਹੋ ਜਾਂਦੇ, ਘਰਾਂ ਚ ਆ ਕੇ ਆਰਾਮ ਕਰ ਲੈਂਦੇ, ਦਿਨੇ ਤਾਂ ਬੜਾ ਔਖਾ ਸੌਖਾ, ਲੁੱਕ ਛਿਪ ਕੇ ਕਿਹੜਾ ਕੋਈ ਆਰਾਮ ਨੂੰ ਸਮਾਂ ਮਿਲਦਾ, ਰਾਤ ਬਰਾਤੇ ਜੇ ਕਿਤੇ ਪਿੰਡ ਚ ਆ ਜਾਂਦੇ ਤੇ ਔਖੇ ਸੌਖੇ ਟਾਈਮ ਪਾਸ ਕਰਦੇ।
1: ਦਹਿ ਦੁਸ਼ਟਨ ਸਿਲ ਸਿੰਘਨ ਕਰਾਈ।
0: ਦੁਸ਼ਟਾਂ ਨੂੰ ਪਤਾ ਲੱਗ ਗਿਆ ਵੀ ਸਿੰਘ ਅੱਜ ਰਾਤ ਆਏ ਹੈ, ਉਹਨਾਂ ਨੇ ਉਸੇ ਵੇਲੇ ਜਸੂਸ ਭੇਜੇ, ਤੁਰਕ ਤਿਆਰ ਹੀ ਸੀ, ਘੋੜਿਆਂ ਤੇ ਚੜੇ ਬੈਠੇ ਸੀ ਵੀ ਸਾਨੂੰ ਖਬਰ ਦੇ ਦਿਓ, ਅਸੀਂ ਨਾਲੋ ਨਾਲ ਹੀ ਹਮਲਾ ਕਰ ਦਿਆਂਗੇ। ਕਹਿੰਦੇ ਜਸੂਸ ਜਿਹੜੇ ਮੁਖਬਰ ਸੀ ਉਹਨਾਂ ਨੇ

0: ਉਹਨਾਂ ਨੇ ਆਪਣਾ ਜਸੂਸ ਬਣਾ ਕੇ ਮੁਖਬਰ ਬਣਾ ਕੇ ਉਸ ਪਿੰਡ ਚ ਰੱਖਿਆ ਹੋਇਆ ਕਿ ਜਦੋਂ ਸਿੰਘ ਆਵਣ ਤੂੰ ਸਾਨੂੰ ਖਬਰ ਦੇਣੀ ਹੈ,
1: ਸਭੀ ਖਬਰ ਦੇ ਜਟਨ ਪਹੁੰਚਾਏ।
0: ਕਹਿੰਦੇ ਉਸੇ ਵੇਲੇ ਉਹਨਾਂ ਨੇ ਖਬਰ ਭੇਜ ਦਿੱਤੀ,
1: ਦੇ ਜੱਟ ਆਗਿਆ ਤੁਰਕਨ ਕਲਾਏ।
0: ਜਿਹੜੇ ਉਹ ਸਜਾਦੇ ਪਿੰਡ ਵਾਲੇ ਸੁਲਤਾਨੀਏ ਸੀ, ਪਹਿਲਾਂ ਖਬਰ ਉਹਨਾਂ ਕੋਲ ਆਈ, ਉਹਨਾਂ ਨੇ ਫਿਰ ਅੱਗੇ ਤੁਰਕਾਂ ਨੂੰ ਖਬਰ ਭੇਜੀ।
1: ਇਮ ਸੰਘਨ ਲਈ ਮੌਤ ਤਕਾਏ।
0: ਇੱਧਰ ਸਿੰਘਾਂ ਦੇ ਸ਼ਹੀਦੀ ਪਾਉਣ ਦਾ ਵੇਲਾ ਆ ਗਿਆ, ਸਮਾਂ ਆ ਗਿਆ, ਕਿਉਂਕਿ ਜਦੋਂ ਕਾਲ ਆ ਜਾਏ ਤੇ ਫਿਰ ਕੋਈ ਬਚਾ ਨਹੀਂ ਸਕਦਾ। ਜੋ ਕਹੂੰ ਕਾਲ ਤੇ ਭੱਜ ਕੇ ਬਾਚੀਅਤ, ਕਲਗੀਧਰ ਜੀ ਦੇ ਬਚਨ ਨੇ ਵੀ ਜੇ ਕਾਲ ਤੋਂ ਭੱਜ ਕੇ ਬਚਣਾ ਚਾਹੇ, ਕਹਿੰਦੇ ਦੱਸੋ ਚੌਂ ਕੁੰਟਾਂ ਚ ਕਿਹੜੀ ਥਾਂ ਤੇ ਜਾ ਕੇ ਭੱਜ ਕੇ ਬਚ ਸਕਦੇ ਹੋ, ਅੱਗੇ ਹੀ ਕਾਲ ਗੱਜਦਾ ਮਿਲੇਗਾ। ਹੁਣ ਜਿੰਨਾ ਸਮਾਂ ਸੀਗਾ ਉਹ ਨਿਕਲ ਗਿਆ, ਸ਼ਹੀਦੀ ਦਾ ਵੇਲਾ ਆ ਗਿਆ।
1: ਦੋਹਰਾ ਕਹਿਣੇ ਕੋ ਉਹ ਹੁਤ ਹਿੰਦੂ ਕੰਮ ਸੋ ਤੁਰਕ ਕਰਾਹੇ।
0: ਕਹਿੰਦੇ ਕਹਿਣ ਨੂੰ ਤਾਂ ਉਹ ਸਰਵਰੀਏ ਹਿੰਦੂ ਸੀ, ਮੰਨਦੇ ਵੀ ਸੁਲਤਾਨੀਏ ਨੂੰ ਸੀ, ਸਖੀ ਸਰਵਰ ਨੂੰ, ਕੰਮ ਵੀ ਤੁਰਕਾਂ ਦੇ ਕਰ ਰਹੇ ਸੀ। ਕਹਿਣ ਨੂੰ ਭਾਵੇਂ ਹਿੰਦੂ ਨੇ, ਹਿੰਦੂਆਂ ਦੇ ਘਰ ਜੰਮੇ ਆ, ਪਰ ਕੰਮ ਉਹ ਤੁਰਕਾਂ ਦਾ ਕਰ ਰਹੇ ਸਨ।
1: ਹਿੰਦੂਆਂ ਨੇ ਹਿੰਦੂ ਫੜ ਦੇਵਹਿ ਮਰਵਾ ਵਹ ਸੀਸ ਕਟਵਾਏ।
0: ਇਹਨਾਂ ਮਲੇਛਾਂ ਨੇ ਇਹ ਨਹੀਂ ਸੋਚਿਆ ਵੀ ਇਹ ਜਿਹੜੇ ਸਿੰਘ ਲੜ ਰਹੇ ਨੇ ਸਾਡਾ ਧਰਮ ਬਚਾਉਣਾ ਇਹਨਾਂ ਨੇ, ਨਹੀਂ ਤਾਂ ਮੁਸਲਮਾਨਾਂ ਨੇ ਹਿੰਦੂ ਧਰਮ ਸਮਾਪਤ ਕਰ ਦੇਣਾ ਸੀ, ਤੋ ਇਹਨਾਂ ਨੇ ਸਾਡਾ ਧਰਮ ਵੀ ਬਚਾਉਣਾ, ਆਪਣਾ ਵੀ ਬਚਾਉਣਾ। ਉਹਨਾਂ ਮਲੇਛਾਂ ਨੇ ਇਹ ਨਹੀਂ ਸੋਚਿਆ, ਸਗੋਂ ਤੁਰਕਾਂ ਨਾਲ ਰਲ ਕੇ ਆਪਣੇ ਬਚਾਉਣ ਵਾਲੇ ਰਾਖਿਆਂ ਦੇ ਖਿਲਾਫ ਚੱਲ ਪਏ।
1: ਚੌ ਪਈ ਸਿੰਘਨ ਮੌਤ ਹੁਤ ਨੇੜੇ ਆਈ।
0: ਸਿੰਘਾਂ ਦੀ ਵੀ ਸ਼ਹੀਦੀ ਨੇੜੇ ਆ ਗਈ।
1: ਸਿੰਘ ਬੜਾ ਕਿਤ ਨਿਸ ਘਰ ਧਾਈ।
0: ਕਹਿੰਦੇ ਸਿੰਘ ਰਾਤ ਬਰਾਤੇ ਜਦੋਂ ਘਰ ਆ ਜਾਂਦੇ ਸਨ ਪਹਿਲੋਂ,

0: ਪਾਏ।
1: ਆ ਕੇ ਤੁਰਕ ਜਿੱਥੇ ਸਿੰਘ ਇਕੱਠੇ ਸਨ ਪਿੰਡ ਚ, ਤੁਰਕਾਂ ਨੇ ਆਲੇ ਦੁਆਲਿਓ ਆ ਕੇ ਪਿੰਡ ਨੂੰ ਘੇਰਾ ਪਾ ਲਿਆ।
0: ਚਾਰ ਤਰਫ ਇਨ ਫੌਜ ਖੜਵਾਈ,
1: ਚਾਰੇ ਪਾਸੇ ਫੌਜ ਖੜੀ ਕਰ ਦਿੱਤੀ ਵੀ ਸਿੰਘ ਪਿੰਡੋਂ ਦੌੜ ਕੇ ਜਾ ਨਾ ਸਕਣ। ਚਾਰੇ ਪਾਸਿਓ ਪਿੰਡ ਨੂੰ ਘੇਰਾ ਪਾ ਲਿਆ।
0: ਤੋ ਲਓ ਝੱਬ ਦੁਸ਼ਟ ਜੱਟ ਭੇ ਆਈ,
1: ਕਹਿੰਦੇ ਫਿਰ ਉਹ ਜਿਹੜੇ ਸੁਲਤਾਨੀਏ ਸੀ ਨਾ ਸਜਾਦੇ ਪਿੰਡ ਵਾਲੇ, ਹੈਣ ਤਾਂ ਉਹ ਜ਼ਿਮੀਦਾਰ ਸਨ, ਉਹ ਵੀ ਆ ਗਏ ਨਾ ਤੁਰਕਾਂ ਦੀ ਮਦਦ ਕਰਨ ਲਈ।
0: ਘੇਰਾ ਕੀਨੋ ਬਹੁਤ ਅੜਤਾਏ,
1: ਤੇ ਬੜੀ ਤਕੜਾਈ ਨਾਲ ਸਾਵਧਾਨੀ ਨਾਲ ਇਹਨਾਂ ਨੇ ਪਿੰਡ ਦੇ ਆਲੇ ਦੁਆਲੇ ਘੇਰਾ ਪਾ ਲਿਆ, ਘੇਰਾਬੰਦੀ ਕਰ ਲਈ।
0: ਅੰਦਰੋਂ ਜਾਣ ਨਾ ਕੁਤੋਂ ਪਾਏ,
1: ਤੁਰਕਾਂ ਨੇ ਐਲਾਨ ਕਰ ਦਿੱਤਾ, ਕਹਿੰਦੇ ਅੰਦਰੋਂ ਕੋਈ ਕੁੱਤਾ ਤੇ ਬਿੱਲੀ ਵੀ ਪਿੰਡ ਚੋਂ ਬਾਹਰ ਨਹੀਂ ਜਾਣਾ ਚਾਹੀਦਾ, ਯਾਨੀ ਕਿ ਕੋਈ ਪਸ਼ੂ ਵੀ, ਕੋਈ ਜਾਨਵਰ, ਕੁੱਤਾ ਬਿੱਲੀ ਵੀ ਨਾ ਨਿਕਲਣ ਪਾਏ। ਇੰਨਾ ਸੰਘਣਾ ਘੇਰਾ ਪਿੰਡ ਨੂੰ ਪਾਇਆ।
0: ਦੋਹਰਾ ਜਿਮ ਦੁਸ਼ਟ ਸੁਲਤਾਨੀ ਜੱਟ ਕਹਾ ਤਿਮ ਹੀ ਤੁਰਕ ਕਮਾਹੇ,
1: ਉਹ ਸੁਲਤਾਨੀਏ ਜਿਹੜੇ ਸਨ ਸਜਾਦੇ ਪਿੰਡ ਵਾਲੇ, ਜਿਵੇਂ ਜਿਵੇਂ ਤੁਰਕਾਂ ਨੂੰ ਦੱਸਦੇ ਵੀ ਫਲਾਣੇ ਘਰ ਵਿੱਚ ਨੇ ਸਿੰਘ, ਫਲਾਣੇ ਚ ਨੇ ਅਸੀਂ ਵੇਖੇ ਆ, ਇਕੱਲੇ ਇਕੱਲੇ ਦੀ ਮੁਖਬਰੀ ਕਰ ਦਿੱਤੀ। ਤੁਰਕਾਂ ਨੂੰ ਜਿਵੇਂ ਜਿਵੇਂ ਕਹਿੰਦੇ ਤੁਰਕ ਉਸੇ ਤਰ੍ਹਾਂ ਹੀ ਕਰਦੇ।
0: ਰਲ ਮਿਲ ਦੋਹਾਂ ਸਿੰਘ ਕੱਟੇ ਲੱਭਿਓ ਸੋ ਛੱਡਿਓ ਨਾਹੇ,
1: ਕਹਿੰਦੇ ਫਿਰ ਸਿੰਘ ਤਾਂ ਆਰਾਮ ਕਰਦੇ ਸੁੱਤੇ, ਸਿੰਘਾਂ ਨੂੰ ਤਾਂ ਖਬਰ ਵੀ ਨਹੀਂ ਸੀ ਵੀ ਸਾਡੀ ਜਸੂਸੀ ਹੋ ਗਈ। ਕਈ ਘਰਾਂ ਵਿੱਚ ਸੁੱਤੇ ਪਏ ਸਿੰਘ ਤੁਰਕਾਂ ਨੇ ਆ ਕੇ ਦੱਬ ਲਏ, ਦਰਵਾਜੇ ਤੋੜ ਕੇ ਅੰਦਰ ਆ ਵੜੇ, ਉਹਨਾਂ ਸਿੰਘਾਂ ਨੂੰ ਕਾਬੂ ਕਰ ਲਿਆ।
0: 1490 ਉਨ ਬਢਨ ਕੇ ਸੋ ਪੁਰਸ਼ ਦੀਨੇ ਕਾਟ,
1: ਕਹਿੰਦੇ ਤਕਰੀਬਨ 14 ਸਿੰਘ ਸੀ ਉਹ ਰੰਧਾਵੇ, 14 ਹੀ ਸਿੰਘ ਸਜੇ ਸੀ ਰੰਧਾਵਿਆਂ ਚੋਂ, ਕੈਰੋਂ ਨੰਗਲ ਵਾਲੇ ਰੰਧਾਵਿਆਂ ਚੋਂ, ਚਮੰਡੇ ਵਾਲਿਆਂ ਚੋਂ, ਤੇ 14 ਦੇ 14 ਸਿੰਘ ਇਹਨਾਂ ਤੁਰਕਾਂ ਨੇ ਪਕੜ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ।
0: ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਕਾਟ,
1: ਪਰ ਕੱਲੇ 14 ਸਿੰਘ ਹੀ ਨਹੀਂ ਮਾਰੇ, ਉਹਨਾਂ ਦੇ ਨਾਲ ਜਿਨ੍ਹਾਂ ਘਰਾਂ ਵਿੱਚ ਉਹ ਸਿੰਘ ਟਿਕੇ ਹੋਏ ਸੀ ਨੇੜੇ ਤੇੜੇ ਦੇ ਘਰਾਂ ਨੂੰ ਵੀ ਉਹਨਾਂ ਨੇ ਤਬਾਹ ਕਰਤਾ, ਇਹ ਸਮਝ ਕੇ ਵੀ ਇਹ ਸਿੰਘਾਂ ਦੀ ਕੁੱਲ ਹੈ, ਇਹ ਸਿੰਘਾਂ ਦੇ ਪਰਿਵਾਰ ਨੇ, ਇਹ ਸਮਝ ਕੇ ਉਹਨਾਂ ਨੂੰ ਵੀ ਮਾਰ ਦਿੱਤਾ, ਸ਼ਹੀਦ ਕਰ ਦਿੱਤਾ।
0: ਚੌਪਈ ਜੋ ਕਹੂ ਉਨ ਕੀ ਦ੍ਰਿਸ਼ਟਾ ਆਇਆ,
1: ਜਿਹੜਾ ਉਹਨਾਂ ਦੀ ਦ੍ਰਿਸ਼ਟੀ ਥੱਲੇ ਆ ਗਿਆ ਵੀ ਜਿਹੜੇ ਜਿਹੜੇ ਘਰ ਵਿੱਚ ਸਿੰਘ ਟਿਕੇ ਸੀ, ਜੇ ਉੱਥੇ 5 ਜੀ ਮਿਲੇ ਤੇ 5 ਮਾਰਤੇ, ਜੇ ਕਿਸੇ ਘਰ ਚ 10 ਮਿਲੇ ਤੇ 10 ਹੀ ਮਾਰ ਦਿੱਤੇ, ਵੱਡੇ ਪਰਿਵਾਰ ਹੁੰਦੇ ਸੀ ਉਦੋਂ, ਜੇ ਕਿਸੇ ਘਰ ਵਿੱਚ 20 ਜਣੇ ਮਿਲੇ ਤੇ 20 ਦੇ 20 ਖਤਮ ਕਰ ਦਿੱਤੇ, ਏਦਾਂ ਬਹੁਤ ਜ਼ਿਆਦਾ ਕਾਣ ਇਹਨਾਂ ਤੁਰਕਾਂ ਨੇ ਕੀਤਾ।
0: ਸੋ ਤੋ ਤੇਗਨ ਮੱਧ ਕਟਾਇਆ,
1: ਕਹਿੰਦੇ ਸਾਰਿਆਂ ਨੂੰ ਤਲਵਾਰਾਂ ਨਾਲ ਕੱਟ ਕੇ ਟੁਕੜੇ ਟੁਕੜੇ ਕਰ ਦਿੱਤਾ।
0: ਆਕਾ ਕਿਤਾ ਉਨ ਹੋਊਗੋ ਗਇਓ,
1: ਕਹਿੰਦੇ ਕੋਈ ਇੱਕ ਅੱਧਾ ਉਹਨਾਂ ਰੰਧਾਵਿਆਂ ਵਿੱਚੋਂ ਜਿਹੜੇ ਉਹ ਸਿੰਘ ਸ਼ਹੀਦ ਹੋਏ, ਕੁਤੇ ਇੱਕਾ ਦੁੱਕਾ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਸੱਜੇ ਖੱਬੇ ਵਾਂਢੇ, ਕਹਿ ਦਿੰਦੇ ਆਪਾਂ ਪੰਜਾਬ ਦੇ ਵਿੱਚ, ਵੀ ਕੋਈ ਵਾਂਢੇ ਗਿਆ ਹੋਵੇ ਸੱਜੇ ਖੱਬੇ, ਸ਼ਾਇਦ ਹੀ ਕੋਈ ਬਚਿਆ ਹੋਵੇ।
0: ਇਮ ਟੰਡ ਮੂਲ ਉਨ ਹੋਏ ਗੋ ਰਹੇ ਹੋ,
1: ਕਹਿੰਦੇ ਕੋਈ ਟੰਡ ਮੂਲ ਉਹਨਾਂ ਦਾ ਕਿਤੇ ਇੱਕ ਅੱਧਾ ਬਾਕੀ ਰਹਿ ਗਿਆ। ਤਕਰੀਬਨ ਜਿੰਨੇ ਉਹ ਸਿੰਘ ਸੀ ਰੰਧਾਵੇ 14 ਦੇ 14, ਉਹਨਾਂ ਦੇ ਸਾਰੇ ਟੱਬਰ, ਉਹਨਾਂ ਦੇ ਨਾਲ ਦੇ ਸਾਰੇ ਰਿਸ਼ਤੇਦਾਰ, ਉਹਨਾਂ ਦੇ ਪਰਿਵਾਰ ਸਾਰੇ ਤਕਰੀਬਨ ਸ਼ਹੀਦ ਕਰ ਦਿੱਤੇ।
0: ਸਹਿਓ ਐਵੇਂ ਦੁੱਖ ਸਿੰਘਨ ਮਝੇਲਨ,
1: ਏਦਾਂ ਇਹਨਾਂ ਮਝੈਲ ਸਿੰਘ ਮਝੈਲ ਸਨ, ਮਾਝੇ ਦੇ ਰਹਿਣ ਵਾਲੇ, ਕਹਿੰਦੇ ਬੜਾ ਵੱਡਾ ਕਸ਼ਟ ਇਹਨਾਂ ਸਿੰਘਾਂ ਨੇ ਆਪਣੇ ਤਨ ਤੇ ਝੱਲਿਆ।
0: ਮੁੜ ਜਾਣਾ ਰਾਜ ਪੰਥ ਪਾਇਓ ਹੋਗ ਸੈਲਨ,
1: ਪਰ ਉਹਨਾਂ ਦੇ ਮਨ ਚ ਇੱਕੋ ਫੁਰਨਾ ਸੀ, ਭਾਵੇਂ ਅਸੀਂ ਸ਼ਹੀਦੀਆਂ ਪਾ ਜਾਈਏ, ਜਿਹੜੇ ਸਾਡੇ ਪੰਥ ਦੇ ਵਾਰਸ ਹੋਣਗੇ ਆਉਣ ਵਾਲੇ ਸਮੇਂ ਚ, ਉਹ ਰਾਜੇ ਬਣਨਗੇ, ਬਾਦਸ਼ਾਹ ਬਣਨਗੇ। ਫਿਰ ਇਹ ਵੀ ਉਹਨਾਂ ਦੇ ਮਨ ਵਿੱਚ ਖਿਆਲ ਕਿ ਅਸੀਂ ਵੀ ਮੁੜ ਕੇ ਫਿਰ ਸਿੰਘਾਂ ਦੇ ਘਰ ਹੀ ਆਉਣਾ ਤੇ ਫਿਰ ਰਾਜ ਕਰ ਲਾਂਗੇ, ਸਰੀਰ ਬਦਲ ਕੇ ਦੂਜੇ ਮਿਲ ਜਾਣੇ। ਆਖੋ ਸਤਨਾਮ ਸ੍ਰੀ ਖਾਲਸਾ ਜੀ, ਸਿੰਘਾਂ ਦੇ ਘਰ ਤਾਂ ਸਿੰਘ ਹੀ ਆਉਂਦੇ ਆ, ਸ਼ਹੀਦੀ ਫੌਜਾਂ ਉਤਰਦੀਆਂ ਪਈਆਂ ਹੁਣ ਥਾਂ ਥਾਂ ਤੇ ਨਾ। ਮੈਂ ਪਿੱਛੇ ਜੀ ਪਿਛਲੇ ਸਾਲ ਹੂਸਟਨ ਸ਼ਹਿਰ ਹੈ ਟੈਕਸਸ ਵਿੱਚ, ਉੱਥੇ ਗਏ, ਪਟਿਆਲੇ ਤੋਂ ਇੱਕ ਪਰਿਵਾਰ ਸਾਡਾ ਉੱਥੇ ਰਹਿੰਦਾ ਤੇ ਉਹਨਾਂ ਦੇ ਘਰੇ ਗਏ ਤੇ ਇੱਕ 3 ਕੁ ਸਾਲ ਦਾ ਬੱਚਾ, ਉਹਦੇ ਸਿਰ ਤੇ ਕੇਸ, ਉਹਦਾ ਇੱਕ ਵੱਡਾ ਭਰਾ ਸੀ 12 ਕੁ ਸਾਲਾਂ ਦਾ ਤੇ ਉਹਦੇ ਕੇਸ ਕੱਟੇ ਹੋਏ, ਉਹਦੇ ਪਿਓ ਦੇ ਵੀ ਕੱਟੇ ਹੋਏ, ਦਾਦੇ ਦੇ ਵੀ ਕੱਟੇ ਹੋਏ, ਉਹ ਜਿਹੜਾ 3 ਸਾਲ ਦਾ ਬੱਚਾ ਉਹਦੇ ਸਿਰ ਤੇ ਕੇਸ, ਮੈਂ ਸੁਭਾਵਕ ਉਹਨਾਂ ਨੂੰ ਪੁੱਛਿਆ ਵੀ ਇਹ ਬੱਚੇ ਦੇ ਤੁਸੀਂ ਕੇਸ ਰੱਖੇ ਆ, ਆਪ ਤੁਸੀਂ ਰੱਖੇ ਨਹੀਂ, ਨਾ ਪਿਓ ਦੇ ਸਿਰ ਤੇ ਨਾ ਦਾਦੇ ਦੇ। ਉਹ ਬੱਚੇ ਦਾ ਜਿਹੜਾ ਵੱਡਾ ਭਰਾ ਸੀ 12-13 ਸਾਲ ਦਾ, ਉਹਦੇ ਵੀ ਕੇਸ ਕੋਈ ਨਾ। ਇਹ ਸੱਚਾ ਵਚਨ ਹੈ ਆਪ ਜੀ ਨਾਲ, ਗੁਰੂ ਹਜ਼ੂਰੀ ਚ ਕੋਈ ਕਲਪਨਾ ਨਹੀਂ ਹੈ। ਉਹ ਕਹਿਣ ਲੱਗੇ ਗਿਆਨੀ ਜੀ ਵੀ ਅਸੀਂ ਇਹਨੂੰ 2-3 ਵਾਰੀ ਲੈ ਕੇ ਗਏ ਹਾਂ ਨਾਈ ਦੀ ਦੁਕਾਨ ਤੇ ਕੇਸ ਕਟਾਉਣ, ਤੇ ਇਹ ਉੱਥੇ ਜਾ ਕੇ ਰੋਂਦਾ ਤੇ ਉਲਟੀਆਂ ਕਰਨ ਲੱਗ ਪੈਂਦਾ ਤੇ ਕਹਿੰਦਾ ਮੈਂ ਕੇਸ ਨਹੀਂ ਕਟਾਉਣੇ। ਹਾਲਾਂਕਿ ਪਿਓ ਦੇ ਸਿਰ ਤੇ ਕੇਸ ਕੋਈ ਨਹੀਂ, ਵੱਡਾ ਭਰਾ ਆ ਉਹਦਾ ਬੱਚੇ ਦਾ, ਉਹਦੇ ਸਿਰ ਤੇ ਵੀ ਕੇਸ ਕੋਈ ਨਹੀਂ, ਦਾਦੇ ਦੇ ਵੀ ਕੇਸ ਕੋਈ ਨਹੀਂ। ਉਹ ਬੱਚੇ 3 ਸਾਲ ਦਾ, ਮਾਂ ਤਾਂ ਉਹਦੀ ਜ਼ਰੂਰ ਭਜਨ ਕਰਦੀ, ਬਾਣੀ ਪੜ੍ਹਦੀ ਸੀ ਬੱਚੇ ਦੀ। ਤੇ ਉਹ ਕਹਿਣ ਵੀ ਇਹਨੂੰ ਜਦੋਂ ਵੀ ਲੈ ਕੇ ਗਏ ਆ 2-3 ਵਾਰੀ ਇਹ ਕੇਸ ਨਹੀਂ ਕਟਾਉਂਦਾ। ਮੈਂ ਉਹਨੂੰ ਸੁਭਾਵਕ ਕਿਹਾ ਵੀ ਤੁਸੀਂ ਹੁਣ ਕਟਾਇਓ ਵੀ ਨਾ, ਜੇ ਕਟਾਓਗੇ ਤੇ ਬੇੜਾ ਗਰਕ ਹੋ ਜੂ ਤੁਹਾਡਾ, ਵੀ ਇਹਦਾ ਤੁਹਾਨੂੰ ਵੀ ਸਿੱਖੀ ਧਾਰਨ ਕਰਾਉਣ ਵਾਸਤੇ ਆਇਆ ਇਹ ਬੱਚਾ। ਮਹਾਰਾਜ ਜੀ ਸ਼ਹੀਦੀ ਫੌਜਾਂ ਉਤਰ ਰਹੀਆਂ ਸਿੰਘਾਂ ਦੇ ਘਰਾਂ ਚ, ਉਹਨੂੰ ਮੈਂ ਆਪਣੀ ਗੋਦੀ ਚੁੱਕ ਲਿਆ ਤੇ ਮੈਂ ਉਹਨੂੰ ਕਿਹਾ ਵੀ ਚੱਲ ਮੇਰੇ ਨਾਲ। ਬੜੇ ਪ੍ਰੇਮ ਨਾਲ ਗੋਦੀ ਬੈਠਾ, ਗੱਡੀ ਚ ਵੀ ਬਹਿ ਗਿਆ, ਘਰ ਦੇ ਉਹਦੇ ਮਾਂ ਪਿਓ ਸਾਰੇ ਕਹਿਣ ਵੀ ਉੱਤਰ ਜਾ ਚੱਲੀਏ, ਉਹ ਕਿਸੇ ਦੀ ਨਾ ਮੰਨੇ। ਕਹਿੰਦਾ ਮੈਂ ਤਾਂ ਬਾਬਾ ਜੀ ਨਾਲ ਚੱਲਿਆ, ਮੰਨੇ ਹੀ ਨਾ। ਫਿਰ ਜਦੋਂ ਮੈਂ ਉਹਨੂੰ ਕਿਹਾ ਪੁੱਤ ਥੋੜਾ ਜਿਹਾ ਵੱਡਾ ਹੋ ਜਾ ਫਿਰ ਲੈ ਜਾ, ਕਹਿੰਦਾ ਕਿ ਸਤ ਬਚਨ, ਬਚਨ ਵੀ ਉਦਾਂ ਦੇ ਕਰੇ ਜਿਵੇਂ ਸਿੰਘਾਂ ਵਾਲੇ ਬੋਲ, ਤੇ ਫਤਿਹ ਕੇ ਜਾ ਕੇ ਉਹਨਾਂ ਕੋਲ ਚਲਾ ਗਿਆ। ਹੁਣ ਇਹ ਚੀਜ਼ਾਂ ਜਿਹੜੀਆਂ ਖੇਡਾਂ ਵਰਤ ਰਹੀਆਂ ਨੇ ਸਿੰਘਾਂ ਦੇ ਘਰ ਚ, ਆਮ ਕਹਿੰਦੇ ਆ ਨਾ ਵੀ ਸਿੱਖੀ ਸਮਾਪਤ ਹੋ ਜਾਣੀ, ਐਸੀ ਖੇਡ ਨਹੀਂ। ਪਤਾ ਨਹੀਂ ਕਿਹੜੇ ਵੇਲੇ ਸਤਿਗੁਰਾਂ ਨੇ ਕਿਹਨੂੰ ਚਿਣਗ ਲਾ ਦੇਣੀ ਤੇ ਕਿਹਨੂੰ ਭੇਜ ਦੇਣਾ। ਦੀਪ ਸਿੱਧੂ ਵਰਗਿਆਂ ਨੂੰ ਪਤਾ ਨਹੀਂ ਕਿੱਧਰੋਂ ਚਿਣਗ ਲਾ ਦਿੱਤੀ ਅਕਾਲ ਪੁਰਖ ਨੇ। ਉਹ ਕਿੰਨਾ ਯੋਧਾ, ਕਿੰਨਾ ਕੁਝ ਛੱਡ ਕੇ ਸਾਰਾ ਕੁਝ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਆ ਗਿਆ। ਇਸ ਕਰਕੇ ਚੜ੍ਹਦੀ ਕਲਾ ਦੀ ਬਿਰਤੀ ਰੱਖਣੀ ਚਾਹੀਏ। ਉਹ ਵੇਖੋ ਭਾਵੇਂ ਸਾਰੇ ਟੱਬਰ ਉਹਨਾਂ ਦੇ ਸ਼ਹੀਦ ਹੋ ਗਏ ਹੈ, ਪਰ ਉਹਨਾਂ ਦੇ ਅੰਦਰ ਫਿਰ ਵੀ ਇਹ ਸੁਰਤ ਹੈ, ਸੋਚਦੇ ਹੈ, ਕਹਿੰਦੇ ਅਸੀਂ ਰਾਜ ਪ੍ਰਾਪਤ ਕਰਨਾ, ਜੇ ਆਹ ਸਰੀਰ ਜਨੀ ਤਾਂ ਅਗਲੇ ਫਿਰ ਦੇ ਦੇਣੇ ਆ ਸਤਿਗੁਰਾਂ ਨੇ। ਸ਼ਹੀਦ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਜਦੋਂ ਇਤਿਹਾਸ ਚ ਬਚਨ ਆਉਂਦਾ, ਮਹਾਰਾਜ ਕਹਿੰਦੇ ਸਿੰਘੋ ਤੁਹਾਡੇ ਦੋਹਾਂ ਡੋਲਿਆਂ ਨਾਲ ਦੋਹਾਂ ਜਹਾਨਾਂ ਦੇ ਰਾਜ ਨੇ, ਲੋਕ ਤੇ ਪ੍ਰਲੋਕ ਦਾ। ਜੇ ਤੇ ਕਾਮਨਾ ਰੱਖ ਕੇ ਸ਼ਹੀਦੀ ਪਾਓਗੇ ਵੀ ਸਾਨੂੰ ਰਾਜ ਮਿਲੇ, ਤੁਸੀਂ ਦੁਬਾਰਾ ਸਿੰਘਾਂ ਦੇ ਘਰ ਜਨਮੋਗੇ, ਰਾਜੇ ਬਣੋਗੇ, ਭਜਨ ਕਰੋਗੇ, ਬੰਦਗੀ ਕਰੋਗੇ, ਅੰਤ ਨੂੰ ਪ੍ਰਲੋਕ ਦਾ ਸੁੱਖ ਪ੍ਰਾਪਤ ਹੋ ਜਾਏਗਾ, ਮੁਕਤ ਹੋ ਜਾਓਗੇ। ਤੇ ਜੇ ਨਿਸ਼ਕਾਮ ਹੋ ਕੇ ਸ਼ਹੀਦ ਹੋਵੋਗੇ ਵੀ ਸਾਨੂੰ ਰਾਜ ਨਹੀਂ ਚਾਹੀਦਾ, ਤੇ ਸਿੱਧਾ ਮੇਰੇ ਚਰਨਾਂ ਚ ਆਵੋਗੇ। ਤੇ ਜੇ ਜੀਵਤ ਰਹਿ ਜਾਓਗੇ ਤਾਂ ਵੀ ਰਾਜ ਪ੍ਰਾਪਤ ਕਰੋਗੇ, ਦੋਵਾਂ ਜਹਾਨਾਂ ਦੇ ਸੁੱਖ ਤੁਹਾਡੇ ਭੁਜ ਦੰਡਿਆਂ ਨਾਲ ਬੰਨ੍ਹ ਦਿੱਤੇ ਆ ਖਾਲਸਾ ਜੀ, ਜਿਹੜਾ ਮਰਜ਼ੀ ਰਾਜ ਪ੍ਰਾਪਤ ਕਰ ਲਓ, ਜਾਂ ਇਸ ਲੋਕ ਦਾ ਜਾਂ ਪ੍ਰਲੋਕ ਦਾ, ਦੋਵੇਂ ਤੁਹਾਨੂੰ ਮਿਲਣੇ। ਤੋ ਇੱਥੇ ਉਹ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਮਨਾਂ 'ਚ ਇੱਛਾ ਵੀ ਅਸੀਂ ਰਾਜੇ ਬਣਾਂਗੇ। ਕਈ ਸੋਚਦੇ ਸਾਡੇ ਜਿਹੜੇ ਵਾਰਸ ਹੋਣਗੇ ਪੰਥ ਵਿੱਚ ਅੱਗੇ ਹੋਰ ਆਉਣਗੇ ਉਹ ਰਾਜੇ ਬਣਨਗੇ। ਜਦੋਂ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰਦੇ ਆ, ਤੇ ਹਿੰਦੀ ਦਾ ਇੱਕ ਕਵੀ ਮੈਥਲੀ ਸ਼ਰਨ ਗੁਪਤ ਕਹਿੰਦਾ, ਕਹਿੰਦਾ ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਇਉਂ ਬਲੀਦਾਨ, ਉਨਕਾ ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੋਗਾ ਮਹਾ ਮਹਾ। ਕਹਿੰਦਾ ਜਿਸ ਕੁਲ ਦੇ, ਜਿਸ ਬਰਾਦਰੀ ਦੇ, ਜਿਸ ਦੇਸ਼ ਦੇ, ਜਿਸ ਖਿੱਤੇ ਦੇ, ਜਿਸ ਧਰਮ ਦੇ ਬੱਚੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਇਹੋ ਜਿਹੀ ਸ਼ਹਾਦਤ ਦੇ ਸਕਦੇ ਹੈ, ਕਹਿੰਦੇ ਉਹਨਾਂ ਦਾ ਵਰਤਮਾਨ ਕੁਝ ਵੀ ਹੋਵੇ, ਭਾਵੇਂ ਨੀਹਾਂ 'ਚ ਚਿਣਿਆ ਜਾ ਰਿਹਾ ਸੀ, ਚਾਬਕਾਂ ਨਾਲ ਉਹਨਾਂ ਦੀ ਚਮੜੀ ਉਧੇੜੀ ਜਾ ਰਹੀ ਸੀ, ਪਰ ਕਹਿੰਦੇ ਜਿਸ ਕੁਲ ਨਾਲ, ਜਿਸ ਧਰਮ ਨਾਲ ਉਹ ਸੰਬੰਧ ਰੱਖਦੇ ਹੈ, ਉਸ ਧਰਮ ਦਾ ਭਵਿਸ਼ ਬੜਾ ਮਹਾਨ ਹੋਵੇਗਾ, ਵੱਡਾ ਹੋਵੇਗਾ। ਉਹ ਭਵਿਸ਼ ਸਾਹਿਬਜ਼ਾਦਿਆਂ ਦਾ ਆਪਾਂ ਮਾਣ ਰਹੇ ਹਾਂ। ਚੇਤੇ ਰੱਖੀਏ ਉਹਨਾਂ ਮਹਾਂਪੁਰਖਾਂ ਦੀਆਂ ਕੁਰਬਾਨੀਆਂ ਨੂੰ, ਜਿਹਨਾਂ ਆਪਣਾ ਆਪਾ ਵਾਰ ਦਿੱਤਾ, ਪਰ ਮਨ 'ਚ ਇੱਕੋ ਇੱਕ ਸੰਕਲਪ ਸੀ ਕਿ ਸਾਡੇ ਜਿਹੜੇ ਵਾਰਸ ਨੇ, ਅਸੀਂ ਭਾਵੇਂ ਸ਼ਹੀਦੀਆਂ ਪਾ ਜਾਈਏ, ਅਸੀਂ ਭਾਵੇਂ ਭੁੱਖੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਥਾਲ 'ਚ ਪ੍ਰਸ਼ਾਦਾ ਪਿਆ ਹੋਵੇ ਨਾ, ਉਹਨਾਂ ਨੂੰ ਜ਼ਰੂਰ ਚੇਤੇ ਕਰਿਆ ਕਰੀਏ ਜਿਨ੍ਹਾਂ ਨੇ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ, ਪਾਣੀ ਪੀ ਕੇ, ਤਲਵਾਰਾਂ ਲੈ ਕੇ ਜੰਗ ਦੇ ਮੈਦਾਨ 'ਚ ਜੂਝੇ, ਭੁੱਖੇ ਪੇਟ, ਨੰਗੇ ਕੱਪੜੇ, ਤਨ ਤੇ ਬਸਤਰ ਕੋਈ ਨਹੀਂ, ਇੱਕ ਸਿਰ ਤੇ ਦਸਤਾਰ, ਤੇੜ ਕਛਹਿਰਾ, ਤੇ ਸਮਾਂ ਹੰਢਾਇਆ, ਮਨ ਚ ਇੱਛਾ ਸੀ ਵੀ ਜਿਹੜੀਆਂ ਸਾਡੀਆਂ ਨਸਲਾਂ ਹੋਣਗੀਆਂ, ਪੀੜ੍ਹੀਆਂ ਹੋਣਗੀਆਂ, ਉਹ ਪੇਟ ਭਰ ਕੇ ਖਾਣਗੇ। ਜਦੋਂ ਪ੍ਰਸ਼ਾਦੇ ਦਾ ਥਾਲ ਛਕਦੇ ਹਾਂ ਉਦੋਂ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਿਆ ਕਰੀਏ। ਧੰਨੋ ਮਹਾਂਪੁਰਖੋ ਕਿ ਤੁਸੀਂ ਭੁੱਖ ਲੱਗਣੀ ਇਹੋ ਜਿਹਾ ਸਮਾਂ ਵੀ ਆਕਾਸ਼ ਵਿੱਚ ਚੰਨ ਦਿਸਣਾ ਨਾ ਪੁੰਨਿਆਂ ਨੂੰ, ਭੁੱਖ ਦੇ ਨਾਲ ਸਿੰਘਾਂ ਨੇ ਚੰਨ ਨੂੰ ਵੇਖਣਾ ਤੇ ਇਉਂ ਜਾਪਣਾ ਵੀ ਰੋਟੀ ਹੈ, ਏਦਾਂ ਹੱਥ ਪਾਉਣਾ ਤੇ ਰੋਟੀ ਹੱਥ 'ਚ ਥੋੜ੍ਹੀ ਆਉਂਦੀ, ਚੰਨ ਫਿਰ ਪਾਣੀ ਪੀ ਕੇ ਤੇ ਲੱਕ ਘੁੱਟ ਕੇ ਬੰਨ ਲੈਣੀ ਤੇ ਕਹਿਣਾ ਪਾਤਸ਼ਾਹ ਕਿਰਪਾ ਰੱਖਿਓ, ਆਪਣੇ ਪੰਥ ਦੇ ਦਇਆ ਦ੍ਰਿਸ਼ਟੀ ਰੱਖਿਓ। ਅਰਦਾਸ ਇਹ ਕਰਦੇ

0: ਹੁਣ ਇਹਨਾਂ ਸਿੰਘਾਂ ਨੇ ਬਾਣਾ ਨਹੀਂ ਛੱਡਿਆ, ਭਾਈ ਸਾਹਿਬ ਲਿਖ ਰਹੇ ਆ, ਹਾਲਾਂਕਿ ਜੇ ਬਾਣਾ ਲਾ ਦਿੰਦੇ, ਰੂਪ ਬਦਲ ਲੈਂਦੇ ਤੇ ਬਚ ਸਕਦੇ ਸੀ ਆਮ ਗ੍ਰਿਸਤੀਆਂ ਚ ਰਲ ਕੇ। ਉਹਨਾਂ ਆਖਿਆ ਸਾਹਿਬ ਦਾ ਬਾਣਾ ਨਹੀਂ ਛੱਡਣਾ, ਜੇ ਖੰਡੇ ਦੀ ਪੋਲਿਸ਼ ਹੈਗੀ। ਅੱਜ ਤਾਂ 40 ਕੁ ਦਿਨ ਰੱਖ ਕੇ ਨਾ ਗਰਪਾਨ ਪਾ ਕੇ ਕਿੱਲੀ ਤੇ ਟੰਗ ਦਿੰਦੇ। ਪੁਰਾਣੇ ਸਿੰਘ ਨਹੀਂ ਸੀ ਇੱਦਾਂ ਕਰਦੇ, ਉਹ ਕਹਿੰਦੇ ਜੇ ਅੰਮ੍ਰਿਤ ਛਕ ਲਿਆ ਤੇ ਹੁਣ ਇਹ ਅੰਤਲੇ ਸਮੇਂ ਤੱਕ ਸ਼੍ਰੀ ਸਾਹਿਬ ਸਾਡੇ ਤਨ ਦੇ ਨਾਲ ਹੀ ਰਹੇਗੀ, ਚਿਖਾ ਚ ਨਾਲ ਸੜੂ ਅੰਗੀਠੇ ਚ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਮੇਂ ਤਰਨ ਤਾਰਨ ਸਾਹਿਬ ਦੇ ਏਰੀਏ ਵਿੱਚ ਇੱਕ ਪਿੰਡ ਚ ਦਲ ਪੰਥ ਆਇਆ ਤੇ ਇੱਕ ਨੇ ਅੰਮ੍ਰਿਤ ਛਕ ਲਿਆ। ਉਹਨੇ ਥੋੜਾ ਦਿਨ ਮਰਿਆਦਾ ਰੱਖੀ ਤੇ ਕਿਰਪਾਨ ਲਾ ਤੀ ਤੇ ਜਿਹੜੇ ਹੋਰ ਸਿੰਘ ਸੀ ਉਹਨਾਂ ਨੂੰ ਫੜਾ ਕੇ ਕਹਿੰਦਾ ਲੋ ਆਪਣੀ ਸਿੱਖੀ ਸਾਂਭੋ। ਉਦੋਂ ਇੱਦਾਂ ਹੁੰਦਾ ਨਹੀਂ ਸੀ, ਪਹਿਲੀ ਵਾਰ ਇੱਦਾਂ ਦੀ ਘਟਨਾ ਹੋਈ। ਉਹ ਬੜੇ ਹੈਰਾਨ ਹੋਏ, ਉਹਨਾਂ ਨੇ ਬਥੇਰਾ ਸਮਝਾਇਆ ਕਿ ਭਾਈ ਪਾਤਸ਼ਾਹ ਦੀ ਤੂੰ ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪੋਲ ਛਕੀ, ਹੁਣ ਤਿਆਰ ਬਰ ਤਿਆਰ ਹੋ ਕੇ ਰਹਿ, ਮਹਾਰਾਜ ਨੂੰ ਅਰਦਾਸ ਕਰ ਜੇ ਕੋਈ ਢਿੱਲ ਹੈ ਕੋਈ ਕਮੀ ਪੇਸ਼ੀ ਹੈ ਗੁਰੂ ਸਾਹਿਬ ਨੂੰ ਬੇਨਤੀ ਕਰ। ਹੁਣ ਜਿਵੇਂ ਅੱਜ ਕੱਲ੍ਹ ਵੀ ਕਹਿ ਦਿੰਦੇ ਮੇਰੀ ਜ਼ਿੰਦਗੀ ਹੈ ਮੈਂ ਜੋ ਮਰਜ਼ੀ ਕਰਾਂ, ਕਹਿ ਨਹੀਂ ਦਿੰਦੇ ਸਾਰੀ ਜ਼ਿੰਦਗੀ ਮਾਂ ਪਿਓ ਜਵਾਕਾਂ ਨੂੰ ਪਾਲਦੇ 18 ਸਾਲ, ਸਾਡੀ ਜ਼ਿੰਦਗੀ ਤੁਸੀਂ ਕਿਉਂ ਇੰਟਰਫੇਅਰ ਕਰਦੇ ਜੇ। ਇਹੋ ਜਿਹੇ ਹਾਲਾਤ, ਉਹ ਕਹੇ ਜੀ ਮੇਰੀ ਜ਼ਿੰਦਗੀ ਮੈਂ ਜੋ ਮਰਜ਼ੀ ਕਰਾਂ, ਮੈਂ ਨਹੀਂ ਰੱਖਦਾ। ਅਕਾਲੀ ਬਾਬਾ ਫੂਲਾ ਸਿੰਘ ਜੀ ਕੋਲ ਗੱਲ ਪਹੁੰਚੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਹਾਂਪੁਰਖ ਸੀ, ਉਹ ਫੌਜ ਲੈ ਕੇ ਉਸੇ ਪਿੰਡ ਆ ਗਏ। ਉਹਨੂੰ ਸੱਦ ਲਿਆ, ਉਹਨੂੰ ਸੱਦ ਕੇ ਕਹਿੰਦੇ ਭਾਈ ਸੱਜਣਾ ਤੇ ਸ਼੍ਰੀ ਸਾਹਿਬ ਗਾਤਰੇ ਪਾ ਦੇ, ਤਿਆਰ ਬਰ ਤਿਆਰ ਹੋ ਜਾ ਦੁਬਾਰਾ। ਕਹਿੰਦਾ ਜੀ ਮੇਰੀ ਜ਼ਿੰਦਗੀ, ਅਕਾਲੀ ਜੀ ਨੂੰ ਵੀ ਉੱਦਾਂ ਹੀ, ਕਹਿੰਦਾ ਜੀ ਮੇਰੀ ਜ਼ਿੰਦਗੀ ਮੈਂ ਜੋ ਮਰਜ਼ੀ ਕਰਾਂ। ਅਕਾਲੀ ਜੀ ਪੁੱਛਦੇ ਉਹਨੂੰ ਇਹ ਦੱਸ ਵੀ ਜਦੋਂ ਅੰਮ੍ਰਿਤ ਛਕਣਾ ਸੀ ਤੈਨੂੰ ਕਿਸੇ ਨੇ ਜ਼ੋਰ ਪਾਇਆ ਸੀ? ਕਹਿੰਦਾ ਨਹੀਂ, ਆਪ ਛਕਿਆ ਸੀ ਮਰਜ਼ੀ ਨਾਲ। ਕਹਿੰਦਾ ਹਾਂ। ਕਹਿੰਦੇ ਤੇਰੀ ਛਕਣ ਵੇਲੇ ਤੇਰੀ ਮਰਜ਼ੀ ਸੀ, ਹੁਣ ਅੱਗੇ ਤੇਰੀ ਮਰਜ਼ੀ ਨਹੀਂ ਚੱਲਣੀ, ਹੁਣ ਗੁਰੂ ਦੀ ਮਰਜ਼ੀ ਚੱਲਣੀ ਹੈ। ਉਹ ਫਿਰ ਵੀ ਨਾ ਮੰਨਿਆ, ਕਹਿੰਦਾ ਮੈਂ ਨਹੀਂ ਜੀ। ਅਕਾਲੀ ਜੀ ਕਹਿੰਦੇ ਕਿਰਪਾਨ ਦੇ ਦਿੱਤੀ, ਕੰਘਾ ਦੇ ਦਿੱਤਾ, ਕਕਾਰ ਤਾਂ ਤੂੰ ਦੇ ਦਿੱਤੇ, ਜਿਹੜਾ ਤੈਨੂੰ ਅੰਮ੍ਰਿਤ ਛਕਾਇਆ ਸੀ ਉਹ ਤਾਂ ਮੋੜਿਆ ਨਹੀਂ, ਉਹ ਵੀ ਮੋੜ। ਉਹ ਕਹੇ ਜੀ ਉਹ ਕਿਵੇਂ ਮੁੜੇਗਾ ਹੁਣ? ਨਾਲ ਸਿੰਘ ਕਹਿੰਦੇ ਬਾਬਾ ਜੀ ਉਹ ਤਾਂ ਇਹਦੇ ਖੂਨ ਚ ਮਿਲ ਗਿਆ। ਕਹਿੰਦੇ ਫਿਰ ਇੱਦਾਂ ਕਰੀਏ, ਕੋਹਲੂ ਲਿਆਓ, ਇਹਨੂੰ ਕੋਹਲੂ ਚ ਪੀੜੋ, ਖੂਨ ਸਮੇਤ ਉਹ ਅੰਮ੍ਰਿਤ ਵੀ ਨਿਕਲੇਗਾ, ਖਾਲਸਾ ਆਪਣਾ ਅੰਮ੍ਰਿਤ ਵੀ ਵਾਪਸ ਲਊ। ਇਹਨੂੰ ਪਤਾ ਸੀ ਵੀ ਅਕਾਲੀ ਜੀ ਜੋ ਕਹਿੰਦੇ ਆ ਉਹ ਕਰਦੇ ਹੈ। ਉਸੇ ਵੇਲੇ ਹੱਥ ਜੋੜ ਕੇ ਕਹਿੰਦਾ ਜੀ ਮੈਂ ਗਾਤਰੇ ਸ਼੍ਰੀ ਸਾਹਿਬ ਪਾ ਲੈਣਾ, ਤਿਆਰ ਬਰ ਤਿਆਰ ਹੋ ਜਾਂਦਾ। ਤੋ ਇਹੋ ਜਿਹਾ ਵਰਤਾਰਾ ਨਹੀਂ ਸੀ ਜਿਹੜਾ ਅੱਜ ਕੱਲ੍ਹ। ਹੁਣ 40 ਕੁ ਦਿਨ ਹੁਣ ਜਦੋਂ ਅੰਮ੍ਰਿਤ ਛਕਾਉਣ ਵੇਲੀ ਖੇਡ ਹੋਈ ਤਾਂ ਉਦੋਂ ਵੇਖਦੇ ਹੈ ਵੀ ਜਦੋਂ ਦੁਬਾਰਾ ਛਕਣ ਵਾਲੇ ਤਕਰੀਬਨ ਜ਼ਿਆਦਾ ਹੁੰਦੇ, ਤੇਰੇ ਤੇਰੇ ਛਕਣ ਵਾਲੇ। ਹਾਂ, ਕਿਸੇ ਕੋਲ ਬੱਜਰ ਕੁਰੈਤ ਹੋਵੇ ਉਹ ਦੁਬਾਰਾ ਛਕੇ, ਜਿਹਦੇ ਕੋਲ ਬੱਜਰ ਕੁਰੈਤ ਨਹੀਂ ਉਹ ਅਰਦਾਸ ਕਰਕੇ ਸ਼੍ਰੀ ਸਾਹਿਬ ਪਾ ਕੇ ਤਿਆਰ ਬਰ ਤਿਆਰ ਹੋ ਸਕਦਾ। ਖੈਰ, ਇਹਨਾਂ ਸਿੰਘਾਂ ਨੇ ਬਾਣਾ ਨਹੀਂ ਸੀ ਛੱਡਿਆ, ਸ਼ਹੀਦੀ ਭਾਵੇਂ ਪ੍ਰਾਪਤ ਕਰ ਲਈ। ਮਨ ਚ ਇਹ ਸੰਕਲਪ ਸੀ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਹੋਣਗੀਆਂ ਜਾਂ ਅਸੀਂ ਵੀ ਦੁਬਾਰਾ ਆਵਾਂਗੇ ਤੇ ਰਾਜ ਪ੍ਰਾਪਤ ਕਰਾਂਗੇ।
1: ਉਨ ਸਿਰ ਤੇ ਪਰਪਤ ਸ਼ਾਹੀ ਟਕਾਈ,
0: ਉਹਨਾਂ ਨੂੰ ਪਤਾ ਸੀ ਕਿ ਪਾਤਸ਼ਾਹੀ ਸਿਰੋਂ ਪਰੇ ਹੈ। ਪਾਤਸ਼ਾਹੀ ਜਿਹੜੀ ਹੈ ਇਹ ਸਿਰੋਂ ਪਰੇ ਪ੍ਰਾਪਤ ਹੁੰਦੀ ਹੈ, ਸਿਰ ਦੇ ਕੇ ਪਾਤਸ਼ਾਹੀਆਂ ਮਿਲਦੀਆਂ ਹਨ।
1: ਤੋ ਹੰਨੇ ਹੰਨੇ ਉਹਨ ਲੱਭੀ ਪਾਤਸ਼ਾਹੀ,
0: ਕਹਿੰਦੇ ਸਿਰ ਦਿਆਂਗੇ ਤਾਂ ਹੰਨੇ ਹੰਨੇ ਪਾਤਸ਼ਾਹੀਆਂ ਲੱਭਣਗੀਆਂ, ਪ੍ਰਾਪਤ ਹੋਣਗੀਆਂ।
1: ਦੋਹਰਾ ਜੋ ਕਉ ਪੁੱਛੈ ਉਨ ਸਿੰਘਨ, ਕਿਛ ਰਹੇ ਉਹ ਤੋ ਟੁੰਡ ਟੰਡ ਮੂਲ।
0: ਭਾਈ ਰਤਨ ਸਿੰਘ ਜੀ ਹੁਣ ਇੱਥੇ ਕਹਿੰਦੇ ਵੀ ਜੇ ਕੋਈ ਪੁੱਛੇ ਵੀ ਉਹ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਕੋਈ ਟੰਡ ਮੂਲ ਪਿੱਛੇ ਬਾਕੀ ਬਚਿਆ, ਟੰਡ ਮੂਲ ਵੀ ਕੋਈ ਵਾਰਸ ਉਹਨਾਂ ਦਾ ਕੋਈ ਟੱਬਰ ਚੋਂ ਕੋਈ ਇੱਕ ਅੱਧਾ ਬਚਿਆ ਕਿ ਸਾਰੇ ਸ਼ਹੀਦ ਹੋ ਗਏ, ਕਿਉਂਕਿ ਤਕਰੀਬਨ ਸਾਰੇ ਟੱਬਰ ਵੀ ਸ਼ਹੀਦ ਕਰਤੇ ਉਹਨਾਂ ਦੇ ਪਰਿਵਾਰ ਵੀ। ਕਹਿੰਦੇ ਕੋਈ ਬਚਿਆ ਵੀ ਕਿ ਨਹੀਂ, ਉਹ ਹੁਣ ਸਵਾਲ ਕੋਈ ਪੁੱਛੇ ਤਾਂ। ਹਾਂਜੀ,
1: ਰਾਜ ਲੱਭਿਓ ਕੈ ਭੂਮ ਲੱਭੀ, ਸੋ ਬਤਾਉ ਸੂਲ।
0: ਭਾਈ ਰਤਨ ਸਿੰਘ ਜੀ ਕਹਿੰਦੇ ਹਾਂ ਬਚਿਆ, ਜਿਹੜੇ ਬਚੇ ਉਹਨਾਂ ਨੂੰ ਰਾਜ ਵੀ ਮਿਲਿਆ, ਉਹਨਾਂ ਨੂੰ ਧਰਤੀਆਂ ਵੀ ਮਿਲੀਆਂ ਤੇ ਜਗੀਰਾਂ ਵੀ ਮਿਲੀਆਂ ਤੇ ਬਾਦਸ਼ਾਹੀਆਂ ਵੀ ਮਿਲੀਆਂ। ਕਿਵੇਂ ਮਿਲੀਆਂ ਅੱਗੇ ਦੱਸਦੇ ਆ।
1: ਚੌਪਈ ਬਚਿਓ ਏਕ ਸਾਹਿਬ ਸਿੰਘ ਨਾਮ,
0: ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਸਿੰਘ ਬਚਿਆ ਜਿਹਦਾ ਨਾਂ ਸੀ ਭਾਈ ਸਾਹਿਬ ਸਿੰਘ। ਰੰਧਾਵਿਆਂ 'ਚ ਉਹਨਾਂ ਸਾਰੇ ਪਰਿਵਾਰਾਂ 'ਚ 14 ਜਣੇ ਸੀ, 14 ਦੇ ਟੱਬਰ ਸਾਰੇ ਤਕਰੀਬਨ ਸ਼ਹੀਦ ਕਰ ਦਿੱਤੇ, ਰਿਸ਼ਤੇਦਾਰ ਵੀ ਸਾਰੇ, ਸੰਬੰਧੀ ਵੀ ਸਾਰੇ, ਪਰ ਉਹਨਾਂ ਵਿੱਚੋਂ ਇੱਕ ਸਾਹਿਬ ਸਿੰਘ ਕਿਤੇ ਹੋਰ ਨਗਰ 'ਚ ਗਿਆ ਹੋਇਆ, ਉਹ ਬਚ ਗਿਆ ਸੀ।
1: ਕਿਤ ਗਇਓ ਹੋਤੋ ਥੋ ਔਰ ਗ੍ਰਾਮ,
0: ਉਹ ਕਿਸੇ ਹੋਰ ਪਿੰਡ ਆਪਣੀ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ।
1: ਸ੍ਰੀ ਅੰਮ੍ਰਿਤਸਰ ਕੀ ਲੱਭੀ ਓਨਕਾਰ,
0: ਜਦੋਂ ਬਚ ਗਿਆ ਤੇ ਖਾਲਸੇ ਨੇ ਜਿਹੜਾ ਹੁਣ ਕੁਰਬਾਨੀ ਕਰਦਾ ਉਹਦੇ ਬੱਚਿਆਂ ਨੂੰ ਖਾਲਸਾ ਸਾਂਭਦਾ, ਕਹਿੰਦੇ ਭਾਈ ਸਾਹਿਬ ਸਿੰਘ ਨੂੰ ਖਾਲਸੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਿੱਤੀ, ਉੱਥੇ ਉਹ ਸੇਵਾ ਕਰਨ ਲੱਗੇ।
1: ਭਏ ਅਰਦਾਸੀਏ ਸੱਚੇ ਦਰਬਾਰ,
0: ਭਾਈ ਸਾਹਿਬ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਬਣੇ ਔਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਅਰਦਾਸੀਏ ਬਣੇ।
1: ਉਨ ਇਜੈ ਬਿਜੈ ਕੀ ਪਦਵੀ ਪਾਈ,
0: ਕਹਿੰਦੇ ਇਜੈ ਬਿਜੈ ਯਾਨੀ ਕਿ ਇੱਥੋਂ ਦੀ ਤੇ ਉੱਥੋਂ ਦੋਹਾਂ ਜਹਾਨਾਂ ਦੀ ਉੱਚੀ ਪਦਵੀ ਭਾਈ ਸਾਹਿਬ ਸਿੰਘ ਨੇ ਆਪਣੇ ਵੱਡਿਆਂ ਦੀ ਕੁਰਬਾਨੀ ਸਦਕਾ ਪ੍ਰਾਪਤ ਕੀਤੀ।
1: ਸ਼ਾਹ ਪਾਤਸ਼ਾਹ ਉਨ ਚਰਨ ਛੁਹਾਈ,
0: ਜਦੋਂ ਗੁਰੂ ਰਾਮਦਾਸ ਸਾਹਿਬ ਦਰਬਾਰ ਦੇ ਸਿੰਘ ਸਾਹਿਬ ਲੱਗ ਗਏ ਤਾਂ ਕਹਿੰਦੇ ਜਿਹੜੇ ਵੱਡੇ ਵੱਡੇ ਪਾਤਸ਼ਾਹ ਸੀ, ਰਾਜੇ ਸੀ, ਉਹ ਵੀ ਆ ਕੇ ਉਹਨਾਂ ਨੂੰ ਨਮਸਕਾਰਾਂ ਕਰਦੇ ਸੀ, ਕਹਿੰਦੇ ਫਿਰ ਮਿਲ ਗਈ ਪਾਤਸ਼ਾਹੀ। ਹਾਂਜੀ,
1: ਉਨ ਪੈ ਕਿਰਪਾ ਇਮ ਸ੍ਰੀ ਗੁਰ ਭਈ,
0: ਏਦਾਂ ਦੀ ਕਿਰਪਾ ਭਾਈ ਸਾਹਿਬ ਸਿੰਘ ਜੀ ਤੇ ਹੋਈ।
1: ਉਨ ਰਾਜ ਭੂਮੋ ਅਧਿਕਾਈ ਲਈ,
0: ਫਿਰ ਉਹਨਾਂ ਨੂੰ ਰਾਜ ਭਾਗ ਵੀ ਮਿਲਿਆ, ਇਹ ਕੈਰੋ ਨੰਗਲ ਚਮੰਡੇ ਦਾ ਜਿੰਨਾ ਵੀ ਇਲਾਕਾ ਹੈ ਉਹ ਸਜਾਦੇ ਆਦਿਕ ਪਿੰਡਾਂ ਦਾ, ਉਹ ਸਾਰੇ ਪਿੰਡਾਂ ਦੀ ਜਗੀਰ ਵੀ ਭਾਈ ਸਾਹਿਬ ਸਿੰਘ

0: ਫਿਰ ਅੱਗੇ ਪੋਤਰੇ ਬੜੇ, ਪਰਿਵਾਰ ਬੜਾ ਵਧਿਆ। ਉਹ ਜਿਹੜੇ ਸ਼ਹੀਦ ਹੋਏ ਮੁੜ ਕੇ ਫਿਰ ਸਾਹਿਬ ਸਿੰਘ ਦੇ ਘਰ ਆਏ, ਕਹਿੰਦੇ ਉਹਨਾਂ ਨੇ ਫਿਰ ਉਹ ਸਾਰੀਆਂ ਜਗੀਰਾਂ ਜ਼ਮੀਨਾਂ ਜਿਹੜੀਆਂ ਸੀ ਉਹ ਵਾਪਸ ਸਾਂਭ ਲਈਆਂ, ਕਿਉਂਕਿ ਮੁੜ ਮੁੜ ਤੇ ਫਿਰ ਉਹੀ ਆਉਣੇ ਆ। ਕਹਿੰਦੇ ਆ ਗਏ ਉਹ ਵਾਪਸ ਦੁਬਾਰਾ ਸ਼ਹੀਦ, ਭਾਈ ਸਾਹਿਬ ਸਿੰਘ ਦੇ ਘਰ ਹੀ ਆਏ, ਪੁੱਤਰ ਪੋਤਰੇ ਪੜਪੋਤਰੇ ਬਣ ਕੇ ਉਹ ਬੜੇ ਬੜੇ ਵੱਡੇ ਜਗੀਰਦਾਰ ਉਸ ਇਲਾਕੇ ਚ ਬਣੇ।
1: ਬਦਲੇ ਲਏ ਦੁਸ਼ਮਨੋ ਤੇ ਖਾਲਸੇ ਕੇ ਬਲ ਪਾਏ,
0: ਖਾਲਸੇ ਦਾ ਬਲ ਪ੍ਰਾਪਤ ਕਰਕੇ ਫਿਰ ਉਹਨਾਂ ਨੇ ਬਦਲੇ ਵੀ ਲਏ। ਜਿਹੜੇ ਮਲੇਛ ਉਹ ਸੁਲਤਾਨੀਏ ਸੀ ਸਜਾਦੇ ਪਿੰਡ ਵਾਲੇ ਜਿਹੜੇ ਉਹ ਕਲਾਲ, ਉਹਨਾਂ ਕੋਲੋਂ ਫਿਰ ਖਾਲਸੇ ਨੇ ਬਦਲੇ ਵੀ ਲਏ, ਕਿਉਂਕਿ ਬਦਲਾ ਲੈਣਾ ਸੂਰਮਿਆਂ ਦਾ ਕੰਮ ਹੁੰਦਾ, ਕਾਇਰਾਂ ਦਾ ਥੋੜੀ ਹੁੰਦਾ। ਅਬਦਾਲੀ ਨੇ 35,000 ਵੱਡੇ ਘੱਲੂ ਘਾਰੇ ਚ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਸਨ 1762 ਈਸਵੀ ਨੂੰ। 1823 ਈਸਵੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਨਸ਼ਹਿਰੇ ਦੇ ਜੰਗ ਵਿੱਚ 2.5 ਲੱਖ ਪਠਾਣ ਮਾਰ ਕੇ, ਅਬਦਾਲੀ ਦੇ ਜਿਹੜੇ ਵੰਸ਼ਜ ਸੀ 2.5 ਲੱਖ ਪਠਾਣ ਮਾਰ ਕੇ ਉਹਨਾਂ ਵੱਲੋਂ ਪਾਈ ਭਾਜੀ ਕਈ ਗੁਣਾ ਕਰਕੇ ਮੋੜੀ ਤੇ ਬਦਲਾ ਲਿਆ ਸੀ। ਬਦਲਾ ਲੈਣਾ ਸੂਰਮਿਆਂ ਦਾ ਕੰਮ ਹੈ। ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਬਦਲਾ ਲਿਆ, ਭਾਈ ਦਿਲਾਵਰ ਸਿੰਘ ਵਰਗੇ ਮਹਾਂਪੁਰਖਾਂ ਬਦਲਾ ਲਿਆ, ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਯੋਧਿਆਂ ਨੇ ਬਦਲਾ ਲਿਆ। ਇਹ ਬਦਲਾ ਲੈਣਾ ਸੂਰਮਿਆਂ ਦਾ ਕਰਮ ਹੈ, ਪਰ ਨਿੱਜੀ ਰੰਜਿਸ਼ ਦਾ ਬਦਲਾ ਨਹੀਂ। ਆਪਣੀਆਂ ਕੋਈ ਨਿੱਜੀ ਰੰਜਿਸ਼ਾਂ ਦੇ ਬਦਲੇ ਨਹੀਂ ਲੈਂਦੇ ਸਿੰਘ। ਸਿੰਘ ਪੰਥਕ ਤੌਰ ਤੇ ਵੀ ਜੇ ਕਿਸੇ ਨੇ ਭਾਜੀ ਪਾਈ ਹੈ ਤਾਂ ਉਹਨੂੰ ਦੁੱਗਣੀ ਕਰਕੇ ਮੋੜਨ ਦੀ ਮਰਿਆਦਾ ਪੰਥ ਵਿੱਚ ਹੈ। ਤੇ ਸਾਹਿਬ ਸਿੰਘ ਦੇ ਜਿਹੜੇ ਅੱਗੇ ਵੰਸ਼ਜ ਸੀ ਉਹਨਾਂ ਨੇ, ਜਿਨ੍ਹਾਂ ਨੇ ਭਾਜੀਆਂ ਪਾਈਆਂ ਸੀ ਉਹਨਾਂ ਦੀਆਂ ਭਾਜੀਆਂ ਪਾਈਆਂ ਹੋਈਆਂ ਫਿਰ ਕਈ ਗੁਣਾ ਕਰਕੇ ਮੋੜੀਆਂ ਤੇ ਖਾਲਸੇ ਨੇ ਬਦਲੇ ਲਏ। ਇਹੋ ਜਿਹੇ ਮਹਾਂਪੁਰਖਾਂ ਦਾ ਇਤਿਹਾਸ ਆਪਾਂ ਸਾਰੇ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਆਪਣੇ ਵੱਡੇ ਭਾਗ ਜਾਣੀਏ ਕਿ ਜਿਨ੍ਹਾਂ ਮਹਾਂਪੁਰਖਾਂ ਸ਼ਹੀਦਾਂ ਦੀ ਗਾਥਾ ਅਸੀਂ ਪੜ੍ਹ ਸੁਣ ਰਹੇ ਹਾਂ, ਉਹਨਾਂ ਦੀ ਕਥਾ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੇ ਖੇਵਾਂ, ਉਹਨਾਂ ਸਮੂਹ ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਤ ਪ੍ਰਾਪਤ ਕਰਕੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਉਹਨਾਂ ਨੂੰ ਬੇਨਤੀ ਕਰੀਏ ਕਿ ਹੇ ਮਹਾਂਪੁਰਖੋ, ਸ਼ਹੀਦ ਸਿੰਘੋ, ਸਾਡੀ ਸਿੱਖੀ ਵੀ ਅੰਤਲੇ ਸਮੇਂ ਤਾਂ ਹੀ ਕੇਸਾਂ ਸਵਾਸਾਂ ਨਾਲ ਨਿਭ ਜਾਏ।

ਬੇਨਤੀਆਂ ਕਰਦਿਆਂ ਹੋਇਆਂ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਆਓ ਅਗਲੇਰਾ ਸਮਾਂ ਗੁਰੂ ਘਰ ਦੇ ਮਹਾਨ ਪ੍ਰਸਿੱਧ ਕੀਰਤਨੀਏ। ਮੈਂ ਨਵਾਂ ਨਵਾਂ ਅਖੰਡ ਪਾਠ ਸਾਹਿਬ ਕਰਨਾ ਸ਼ੁਰੂ ਕੀਤਾ ਸੀ, 15 ਸਾਲ ਦੀ ਮੇਰੀ ਆਯੂ ਸੀ ਤੇ ਉਦੋਂ ਭਾਈ ਸਾਹਿਬ ਦੀ ਇੱਕ ਕੈਸਟ, ਉਦੋਂ ਟੇਬਰ ਕਾਰਡ ਚੱਲਦੇ ਕੈਸਟ ਆਈ ਸੀ ਇਹਨਾਂ ਦੀ, ਵਾਰਨਾ ਬਲਿਹਾਰਨਾ। ਉਹ ਕੈਸਟ ਕਈ ਵਾਰ ਘਰ ਦੇ ਵਿੱਚ 4-4 ਘੰਟੇ 5-5 ਘੰਟੇ ਇੱਕੋ ਸ਼ਬਦ ਹੀ ਸੁਣੀ ਜਾਣਾ। ਤੇ ਉਹ ਇਹਨਾਂ ਦਾ ਕੀਰਤਨ ਸੁਣਦਿਆਂ ਜਵਾਨ ਹੋਏ, ਉਹ ਆਏ ਨੇ ਗੁਰੂ ਦਰਬਾਰ 'ਚ ਭਾਈ ਨਿਰੰਜਨ ਸਿੰਘ ਜੀ ਜਵੱਦੀ ਵਾਲੇ, ਉਹਨਾਂ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰੋ, ਸਮਾਪਤੀ ਕਰੀਏ ਜੀ। ਹੇ ਗੋਬਿੰਦ ਹੇ ਗੋਪਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸ਼ਾਮ ਦੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲਿਆਂ ਪਾਸੋਂ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਵਿਚਕਾਰ ਪੰਥ ਦੇ ਸਿਰਮੌਰ ਕੀਰਤਨੀ ਹੈ ਜਿਹੜੇ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਦੋ ਚਾਰ ਸਾਲ ਨਹੀਂ ਬਲਕਿ ਪੂਰੇ 40 ਸਾਲ ਹੋ ਗਏ ਨੇ ਭਾਈ ਸਾਹਿਬ ਹੋਰਾਂ ਨੂੰ ਕੀਰਤਨ ਦੀ ਸੇਵਾ ਨਿਭਾਉਂਦੇ ਹੋ। ਪੰਥ ਵਿੱਚ ਵੱਡਾ ਨਾਮ ਹੈ ਅਤੇ ਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ। ਸ਼ਬਦ ਅਤੇ ਸੁਰ ਦਾ ਸੰਗਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਭਾਈ ਸਾਹਿਬ ਹੋਰਾਂ ਨੂੰ ਪ੍ਰਾਪਤ ਹੋਇਆ। ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਵਾਲੇ, ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਦਰਬਾਰਾ ਸਿੰਘ ਜੀ ਔਰ ਪੰਥ ਦੇ ਬੜੇ ਕਮਾਲ ਦੇ ਤਬਲਾ ਵਾਦਕ ਭਾਈ ਮਨਜੀਤ ਸਿੰਘ ਜੀ ਗੋਲਡੀ, ਜਿਹੜੇ ਪੰਥ ਦੇ ਸਰਮੌਰ ਜਥਿਆਂ ਨਾਲ ਸੇਵਾ ਨਿਭਾ ਚੁੱਕੇ ਨੇ, ਸਾਰੇ ਜਥੇ ਨੂੰ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਹਿਲਗਿਰੀ ਦੀ ਸਮੂਹ ਸੰਗਤ ਵੱਲੋਂ ਜੀ ਆਇਆਂ ਨੂੰ ਆਖਦਾ ਹਾਂ, ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ, ਜਿਹੜੇ ਰਾਹਾਂ ਤੋਂ ਚੱਲ ਕੇ ਆਏ ਉਹਨਾਂ ਰਾਹਾਂ ਤੋਂ ਸਦਕੇ। ਭਾਈ ਸਾਹਿਬ ਹੋਰੀ ਮੈਂ ਗੱਲ ਕਰ ਰਿਹਾ ਸੀ, ਭਾਈ ਸਾਹਿਬ ਹੋਰਾਂ ਨੂੰ ਪੁੱਛਿਆ ਭਾਈ ਸਾਹਿਬ ਕਿੰਨੇ ਸਾਲ ਹੋ ਗਏ ਨੇ, ਅਤੇ ਭਾਈ ਸਾਹਿਬ ਮੈਂ ਕਿਹਾ 90 ਕੁ ਦਾ, ਕਹਿੰਦੇ ਨਹੀਂ 85 ਤੋਂ ਕੀਰਤਨ ਸ਼ੁਰੂ ਕੀਤਾ। ਪੰਥ ਦੀ ਬੜੀ ਮਹਾਨ ਸੰਤ ਆਤਮਾ ਸ਼੍ਰੀਮਾਨ ਸੰਤ ਬਾਬਾਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਅਸਥਾਨ ਤੋਂ ਮਸਤੂਆਣਾ ਸਾਹਿਬ ਤੋਂ ਭਾਈ ਸਾਹਿਬ ਹੋਰਾਂ ਨੇ ਕੀਰਤਨ ਦਾ ਸਫ਼ਰ ਸ਼ੁਰੂ ਕੀਤਾ। ਉਸ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲੇ, ਉਹਨਾਂ ਦੀ ਸੰਗਤ ਕੀਤੀ ਔਰ ਭਾਈ ਸਾਹਿਬ ਦੇ ਨਾਮ ਨਾਲ ਜਵੱਦੀ ਵਾਲੇ ਸ਼ਬਦ ਪੱਕੇ ਤੌਰ 'ਤੇ ਜੁੜ ਗਿਆ। ਹੁਣ ਭਾਵੇਂ ਉਹ ਤੁਹਾਡੇ ਬਿਲਕੁਲ ਨਜ਼ਦੀਕ ਅਮੈਰੀਕਾ ਵਿੱਚ ਰਹਿੰਦੇ ਨੇ, ਭਾਈ ਸਾਹਿਬ ਹੋਰੀ ਕੀਰਤਨ ਉਹਨਾਂ ਦੀ ਖੁਰਾਕ ਹੈ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਔਰ ਆਪਣੇ ਵੱਡੇ ਭਾਗ ਨੇ ਕਿ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਾਡੇ ਕੋਲ ਭੇਜਿਆ, ਸੰਗਤ ਦਾ ਉਹਨਾਂ ਨੇ ਸੱਦਾ ਪ੍ਰਵਾਨ ਕੀਤਾ ਹੈ। ਗੁਰੂ ਰਹਿਮਤ ਕਰੇ, ਆਓ ਇਸੇ ਤਰ੍ਹਾਂ ਜੁੜ ਕੇ ਸ਼ਬਦ ਦਾ ਲਾਹਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦਾ ਪਾਵਨ ਸ਼ਬਦ ਹੈ। ਬਹੁਤ ਗਹਿਰੇ ਅਰਥ ਭਾਵ ਹਨ। ਸੁਣਾਂਗੇ, ਸਭ ਤੋਂ ਪਹਿਲੀ ਸਟੇਜ ਹੈ ਸੁਣਨਾ, ਫਿਰ ਉਸਨੂੰ ਸੁਣ ਕੇ ਸਮਝ ਕੇ ਮੰਨਣਾ, ਹਿਰਦੇ ਚ ਵਸਾਉਣਾ ਮਨ ਕੀਤਾ ਭਾਵ, ਹਿਰਦੇ ਦੇ ਅੰਦਰ ਪ੍ਰੇਮ ਜਗੇ, ਪ੍ਰੇਮ ਨਾਲ ਸਭ ਕੁਛ ਹੁੰਦਾ। ਜੋ ਕੁਛ ਵੀ ਪ੍ਰੇਮ ਨਾਲ ਕਰਦੇ ਹਾਂ ਉਹੀ ਪ੍ਰਵਾਨ ਚੜ੍ਹਦਾ, ਕਿਉਂਕਿ ਪ੍ਰੇਮ ਦਾ ਮਤਲਬ ਹੈ ਕਿ ਪੂਰਨ ਤੌਰ ਤੇ ਕਰਨਾ, ਦੁਬਿਧਾ ਵਿੱਚ ਨਹੀਂ, ਸ਼ੰਕੇ ਸ਼ੱਕ ਵਿੱਚ ਨਹੀਂ। ਪ੍ਰੇਮ ਦਾ ਮਤਲਬ ਹੀ ਹੁੰਦਾ ਕਿ ਮੈਂ ਮਿਟ ਗਈ ਪਰੇ ਮੈਂ, ਤੇ ਫਿਰ ਹੁਣ ਪੂਰਨ ਤੌਰ ਤੇ ਉੱਥੇ ਹੀ ਜੋ ਕੁਛ ਵੀ ਕਰ ਰਿਹਾ ਗੁਰੂ ਕਾ ਸਿੱਖ, ਉਹ ਪੂਰਨ ਤੌਰ ਤੇ ਉੱਥੇ ਕਰ ਰਿਹਾ। ਭਰੋਸਾ, ਵਿਸ਼ਵਾਸ, ਸ਼ਰਧਾ, ਸ਼ਰਧਾ ਆ ਗਈ ਤੇ ਕਿਉਂਕਿ ਉਸਨੇ ਕਰਕੇ ਵੇਖਿਆ ਤੇ ਉਸਨੂੰ ਸੁੱਖ ਮਿਲਿਆ, ਆਨੰਦ ਮਿਲਿਆ, ਤੇ ਫਿਰ ਉਸਨੇ ਕਿਹਾ ਵੀ ਇਹੋ ਹੀ ਰਸਤਾ ਠੀਕ ਹੈ। ਸ਼ਬਦ ਹੈ ਸਤਿਗੁਰੂ, ਪਹਿਲੇ ਗੁਰਦੇਵ, ਗੁਰੂ ਨਾਨਕ ਨਿਰੰਕਾਰ ਦੀ ਬਾਣੀ। ਬਹੁਤ ਉੱਚੀ ਬਾਣੀ ਹੈ, ਉੱਚੇ ਸ਼ਬਦ ਹਨ। ਗਾ ਕੇ ਵੇਖਾਂਗੇ, ਸੁਣ ਕੇ ਵੇਖਾਂਗੇ, ਸਾਰਿਆਂ ਨੇ ਗਾਉਣਾ। ਇਹ ਰੀਤ ਬਹੁਤੀ ਪੁਰਾਣੀ ਨਹੀਂ, ਸ਼ਾਇਦ ਪਹਿਲੀ ਵਾਰ ਸੁਣੋਗੇ ਤੇ ਇੱਕ ਦੋ ਵਾਰ ਸੁਣੋਗੇ ਤੇ ਸਮਝ ਆ ਜਾਏਗੀ, ਫਿਰ ਨਾਲ ਗਾਉਣਾ, ਸਾਰਿਆਂ ਨੇ ਗਾਉਣਾ। ਕਿਸੇ ਨੇ ਇਹ ਨਹੀਂ ਸੋਚਣਾ ਵੀ ਮੇਰਾ ਕੋਈ ਸੁਰ ਤਾਲ ਦਾ ਫਰਕ ਹੈ ਜਾਂ ਕੁਛ। ਜੇ ਤੁਹਾਨੂੰ ਲੱਗੇ, ਕੋਈ ਜ਼ਰੂਰੀ ਨਹੀਂ ਕਿ ਉੱਚੀ ਉੱਚੀ ਕੂਕਣਾ ਹੈ ਆਪਣੇ ਹੀ ਮੂੰਹ ਦੇ ਵਿੱਚ, ਪਰ ਇਨਵੋਲਵ ਹੋਣਾ। ਐਸਾ ਨਹੀਂ ਕਿ ਕੋਈ ਦਰਸ਼ਕ ਬਣ ਕੇ ਦੇਖੇ ਕਿ ਕੀ ਹੋ ਰਿਹਾ, ਇਸ ਤਰ੍ਹਾਂ ਨਾ ਬੈਠੇ। ਇਨਵੋਲਵ ਹੋਏਗਾ ਜਿਹੜਾ, ਲਾਹਾ ਉਸੇ ਨੂੰ ਮਿਲਣਾ। ਦਰਸ਼ਕ ਹੋ ਕੇ ਜਿਹੜਾ ਆਏਗਾ ਉਹ ਖਾਲੀ ਆਇਆ ਤੇ ਖਾਲੀ ਚੱਲ ਜਾਏਗਾ। ਉਸਦਾ ਮਨ ਵੀ ਭਟਕੇਗਾ, ਫੁਰਨਿਆਂ ਵਿੱਚ ਭਟਕੇਗਾ। ਜੇ ਤੁਸੀਂ ਫੁਰਨਿਆਂ ਤੋਂ ਥੋੜ੍ਹੀ ਦੇਰ ਛੁਟਕਾਰਾ ਚਾਹੁੰਦੇ ਆਪਾਂ, ਤੇ ਇਨਵੋਲਵ ਹੋਣਾ ਕਿ ਸੁਣਨ, ਜਾਂ ਜੇ ਕਿਸੇ ਦੀ ਸੁਰਤੀ ਇਤਨੀ ਉੱਚੀ ਚੜ ਗਈ ਤੇ ਸੁਣੇ, ਤੇ ਜੇ ਇੱਥੇ ਹੀ ਆ ਹਜੇ ਇੰਦਰੀਆਂ ਵਿੱਚ ਹੀ ਆ, ਤਾਂ ਫਿਰ ਪੂਰੀਆਂ ਇੰਦਰੀਆਂ ਨੂੰ ਇਨਵੋਲਵ ਕਰਨਾ, ਸ਼ਾਮਿਲ ਕਰਨਾ। ਜੇਵਾ ਤੋਂ ਬੋਲਣਾ, ਕੰਨਾਂ ਤੋਂ ਸੁਣਨਾ, ਨੇਤਰ ਬੰਦ ਕਰੋ। ਜੇ ਤੁਹਾਨੂੰ ਖੋਲ੍ਹ ਕੇ ਉਹੀ ਅਵਸਥਾ ਪ੍ਰਾਪਤ ਹੁੰਦੀ ਹੈ, ਖੁੱਲ੍ਹੇ ਰੱਖੋ, ਨਹੀਂ ਤਾਂ ਬੰਦ ਕਰਕੇ ਵਧੀਆ।

ਸ਼ਬਦ ਸਾਨੂੰ ਸਭ ਨੂੰ ਯਾਦ ਹੋਏਗਾ। ਕੁਛ ਮਿੰਟ ਬਾਕੀ ਹਨ, ਉਸ ਤੋਂ ਬਾਅਦ ਸਮਾਪਤੀ ਹੈ। ਬਹੁਤ ਪਿਆਰ ਨਾਲ ਸਤਿਗੁਰਾਂ ਦੀ ਤੇ ਕਹਿਣੇ ਕਿਹਾ ਹੈ, ਕਿੱਥੋਂ ਕਿਸ ਹਿਰਦੇ ਵਿੱਚੋਂ ਕੈਸੀ ਅਵਸਥਾ ਵਿੱਚੋਂ ਇਹ ਸ਼ਬਦ ਗਾਇਆ ਹੋਵੇਗਾ। ਸ਼ਬਦਾਂ ਨੇ ਹੀ, ਸ਼ਬਦਾਂ ਦੇ ਵਿੱਚ ਹੀ ਐਸੀ ਕਲਾ ਹੈ, ਐਸੀ ਬਰੀਕੀ, ਐਸੀ ਵੇਦਨਾ, ਐਸਾ ਪਿਆਰ ਸੁਣ ਕੇ ਕਿਰਪਾ ਹੋਵੇਗੀ। ਪਿਆਰ ਨਾਲ ਸਾਰਿਆਂ ਨੇ ਸੁਣੋ ਇੱਕ ਦੋ ਵਾਰ, ਫਿਰ ਨਾਲ ਨਾਲ ਗਾਓ।

ਭੁੱਲਾਂ ਦੀ ਖਿਮਾ ਬਖਸ਼ਣੀ, ਅਸੀਸ ਬਖਸ਼ਣਾ। ਸਤਿਗੁਰੂ ਪਿਤਾ ਗੁਰੂ ਨਾਨਕ ਨਿਰੰਕਾਰ ਸਭ ਦਾ ਗਾਵਿਆ ਸੁਣਿਆ ਪ੍ਰਵਾਨ ਕਰਨ। ਕੱਲ੍ਹ ਤੋਂ ਅੱਜ ਤੋਂ ਹੀ ਸੰਡੇ ਤੱਕ ਇਸੇ ਤਰ੍ਹਾਂ ਦੀਵਾਨ ਸਜਣਗੇ। ਹੋਰ ਵੀ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਓ, ਦੱਸੋ ਕਿ ਥੋੜ੍ਹਾ ਸਮਾਂ ਜ਼ਿੰਦਗੀ ਦਾ ਇੱਕ ਹਫ਼ਤਾ ਮਿਲਿਆ ਹੈ ਗੁਰੂ ਦੇ ਚਰਨਾਂ ਨਾਲ, ਗੁਰੂ ਦੀ ਬਾਣੀ ਨਾਲ ਜੁੜਨ ਦਾ। ਅਤੇ ਵੱਧ ਤੋਂ ਵੱਧ ਸੰਗਤਾਂ ਆਓ ਅਤੇ ਆਨੰਦ ਮਾਣੀਏ। ਜਿਤਨੀ ਜ਼ਿਆਦਾ ਗਿਣਤੀ ਹੁੰਦੀ ਹੈ, ਜਿਤਨੇ ਹਿਰਦੇ ਗੁਰੂ ਦੇ ਪਿਆਰ ਵਾਲੇ ਇਕੱਠੇ ਹੋ ਕੇ ਪਰਮਾਤਮਾ ਦੀ ਕੀਰਤੀ ਵਿੱਚ ਬੰਦਗੀ ਵਿੱਚ ਜੁੜਦੇ ਨੇ, ਉਨਾ ਹੀ ਉਤਨੀ ਹੀ ਜ਼ਿਆਦਾ ਐਨਰਜੀ, ਉਤਨਾ ਹੀ ਪਰਮੇਸ਼ਰ ਦਾ ਪਿਆਰ ਰੂਪੀ ਰੰਗ ਵਸ ਵਰਸਦਾ। ਸਭ ਨੇ ਆਉਣਾ। ਆਓ ਹੁਣ ਸਮੇਂ ਦੀ ਸਮਾਪਤੀ ਅਨੰਦ ਸਾਹਿਬ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ

ਸਾਰਾ ਇਤਿਹਾਸ ਗਾਇਨ ਹੋਇਆ। ਪਾਤਸ਼ਾਹ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ। ਵਿਸ਼ੇਸ਼ ਸਮਾਗਮ ਅਧੀਨ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਕੀਰਤਨੀਆਂ ਨੇ ਸੰਗਤ ਨੂੰ ਸ਼ਬਦ ਰੂਪ ਭੋਜਨ

ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸਮੂਹ ਸੰਗਤ ਦੀਆਂ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਪਾਤਸ਼ਾਹ ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ।

فتح ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾ। ਨਾਨਕ ਪ੍ਰਭ ਬਨਾਸੀ, ਤਾਂ ਕਿ ਸੇਵਨ ਬਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਨ ਮਹੱਲਾ ਪੰਜੇ ਵਾ ਤਾਤੀ ਵਾ।

ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੁ ਸੋਹਿਲਾ ਸਿਵਰਿਹੁ ਸਿਜਣਹਾਰ ਤੁਮ ਗਾਵੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜ ਸਮਾਲੀਅਨ ਦੇਖੇਗਾ ਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਨ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੇ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਬ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਏ ਭੂ ਲੰਤ ਜੋਤੀ

ਨੈਨ ਹੈ ਤੋਹੇ ਕੋ ਸਹਸ ਮੂਤ ਨਾਇਕ ਤੋਹੇ ਸਾਹਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਅਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿ ਮੰਡਾ ਹੈ ਹਮ

ਸੰਤ ਟਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਤ ਕਟੈ ਦਿਨ ਸੁਰੈਣਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਈ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜ।

ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ, ਦੀਵਾਨ ਦੀ ਸੰਪੂਰਨਤਾ ਉਪਰੰਤ

ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਦਰ ਆਈ ਸਮੂਹ ਸੰਗਤ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ, ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ। ਪਾਤਸ਼ਾਹ ਜੀ, ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੋਹਣੇ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्रसाद जप आदि सच

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਠ ਮਹੱਲਾ ਪੰਜਵਾ। ਗੁਰਪੁਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਅੰਗ

ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋ ਹੇ ਤਾਇਕ ਨਾ ਚੱਲੈ ਨਾਲ

ਅੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ

ਅਸੰਖ ਮੂਰਖ ਅੰਧ ਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਰ ਕਰ

ਵੈਤਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੂ ਅੰਤਰਗਤ ਤੀਰਥ ਮਲ ਨਾਹੂ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ।

ਆਪ ਸਾਲਾ ਹੀ ਸਾਲਾ ਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਸਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ।

ਜਿਸਨੋ ਬਖਸ਼ੇ ਸਿਫਤ ਸਾਲਾਹੁ ਨਾਨਕ ਪਾਤਸ਼ਾਹੀ ਪਾਤਸ਼ਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ।

ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬਹਿ ਸਰਬ ਸਮਾਲੀ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾ ਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ

ਪਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਐ।

ਪਿਛੇ ਪਛਤਾਈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰ ਸਿੱਧਾ ਕੀ ਸੁਧ ਕਰਮ।

ਵੇਖੇ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ। ਪਾਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਏ ਸ਼ਬਦ ਸੱਚੀ ਟਕਸਾਲ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ

ਅਨੂਪੀ ਨਮਸਤੰਗਾ ਭੀਖੇ ਨਮਸਤੰਗਾ ਲੀਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੋਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤਸਤ ਅਜਬੇ ਅਦੇਸੰਗਾ ਦੇਸੇ ਨਮਸਤੰਗਾ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੋਬਨਮੇ ਨਮੋ ਸਰਵ ਗੌਨੇ ਨਮੋ ਸਰਵ ਭਉਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਵਰਨੇ ਨਮਸਤੰਗਾ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਅਦਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ।

ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੀਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਰੂਪ ਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ

ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪਹੁ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਨ ਸਾਹੁ ਰਾਜਾਨ ਰਾਜਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਬਾ ਅਪੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਅਦਰਸੈ ਧਰਮ ਸਰਬਾ ਪ੍ਰਣਾਢਿਆ ਅੰਡੰਡ।

ਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੇ ਚਤਰ ਚਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਅਧਿਸੈ ਅਦ੍ਰਸੈ ਅਕ੍ਰਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੀ ਕਿਆ ਸਿਜ ਦਿਸੈ ਕਿਆ ਭਿਜ ਪਿਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੁਕੈ ਕੇ ਵਧੂਤ ਬਰਨੈ ਕੇ ਵਿਭੂਤ ਕਰਨੈ ਕਿ ਰਾਜੰਗ ਪ੍ਰਵਾਹ ਕਿ ਧਰਮੰਗ ਤੁਜਾ ਹੈ ਕਿਆ ਸੋਖ ਬਰਨੈ ਕਿ ਸਰਬਾ ਅਪਰਣੈ ਕਿ ਜਗਤੰ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੀਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਕੈ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਾ ਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੈ ਕਿ ਸਰਬਤਰ ਦਾਨੈ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦਿਸੈ ਕਿ ਸਰਬਤਰ ਭਿਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੂ ਕਿ ਸਰਬਤਰ ਭਾਹੂ ਕਿ ਸਰਬਤਰ ਦਿਸੈ ਕਿ ਸਰਬਤਰ ਭਿਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੀਖੀ ਕਿ ਸਰਬਤਰ ਭੀਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸੈ ਕਿ ਸਰਬਤਰ ਭਿਸੈ ਕਿ ਸਰਬਤਰ ਮਨ ਹੈ ਸਦੈਵ ਅੰਗ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੁੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸਰਬਾਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੀਖ ਹੈ ਅਲੀਖ ਹੈ

ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਾ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸ ਉਲ ਫਿਕਨ ਹੈ ਕਲੰਕੰਗ ਪ੍ਰਣਾਸ ਹੈ ਸਮਸਤ ਉਲ ਨਿਵਾਸ ਹੈ ਅਗੰਜ ਉਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਉਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਿਰਕੰਗ ਪ੍ਰਣਾਸ ਹੈ ਬਹਿਸਤ ਉਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ ਉਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਜ ਹੈ ਪਰੰਗ ਪਰਮ ਈਸ ਹੈ ਸਮਸਤ ਉਲ ਅਦੀਸ ਹੈ ਅਦੇਸ ਉਲ ਅਲੇਖ ਹੈ ਹਮੇਸ ਉਲ ਅਪੀਖ ਹੈ ਜਮੀਨ ਉਲ ਜਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗਾ ਨੰਗ ਹੈ ਕਿ ਅਮਿਤੋ ਅਪੰਗ ਹੈ ਮਦ ਪਹਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਪੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤਿਰਥ ਧਰ ਤੁਰਾਸ ਆ ਜਾ

ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਅਪਾਰ ਆਢੀਠ ਧਰਮ ਅਤਿ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਵੈ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਯ ਹੈ ਕਰੁਣਾ ਕਰ ਹੈ ਬਿਸੁੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਾਪ ਹੈ ਅਥਪਾ ਥਾਪ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੀਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਹਿਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸੋ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖੈ ਵੇਦ ਪੁਰਾਨਕ ਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਭੇਖੈ ਪੌਣ ਆਹਾਰ ਜਤੀ ਜਿਤ ਧਾਰ ਸਵੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹੱਲੇ ਨਾ ਹਲੈਂਗੇ ਤੁਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰੂ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰੂ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਂਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਖਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੀ ਨਰ ਫੇਰ ਨ ਦੇਹ ਧਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦਾ ਮੋਹ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਸਤਿਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ।

ਆਯੂ ਦੇਵ ਦੈਤ ਜਸ਼ਨ ਉਪਜਾਯੋ ਆਦਿ ਅੰਤ ਇਕ ਅਵਤਾਰਾ ਸੋਈ ਗੁਰੂ ਸਮਝੀਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਿਕਾਰ ਨਿਰਲੰਬ ਆਦਿ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕਾ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੀਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੇ ਉਬਾਰ ਅਸਿੱਖੇ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇਸ ਤੁਜਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹ ਉਬਾਰੀ ਸਰਵਠਾਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋਸ਼ੈ ਕਰਤਾ ਸ੍ਰੀ

ਸਖਤ ਹੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸਭ ਦੋਤਾ।

ਹਰ ਨਾਲ ਰਹ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈਆ ਕਹੇ ਨਾਨਕ ਸੁਨਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੰਜਨ ਕੰਮ

ਆਵੇ ਤਾਂ ਸੂ ਜਨ ਦੀਹ ਜਿਸਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁਲੀ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੈ। ਆਵਹੁ ਸੰਤ ਪਿਆਰਿਹੁ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ।

ਨਾਨਕ ਸੁਨੋ ਸੰਤ ਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲ ਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲ ਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਪਾਏ ਆਖਿਆ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋਂ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੀਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾ ਹੀ ਬੋਲਣਾ ਖੰਨਿਆ ਤਿੱਖੀ ਵਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਵੈ ਚਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗੱਲੀ ਕਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਸਾ ਨਾ ਜਾਇ ਨਹਿ ਜਾਏ ਸਹਿ ਸਕਤ ਸੰਜਮ ਰਹੇ ਕਰਮ ਕਮਾਈ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਇ ਮਨ ਧੋਬ ਹੋ ਸਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਇ ਜੀਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਤਾਂ ਮੈਲੇ ਤਿਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਾ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁਛੋ ਭਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖ ਹੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਹਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾ

ਲਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੋ ਅਨੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਤਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨ ਹੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸਨੋ ਕੇ ਹੋ ਪੋਹਿ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ। ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਏ ਵਡਦਾਤਾ ਸੋ ਕਿਉਂ ਮਨ ਹੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤੇਰੇ ਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੂੰਹ ਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸਉ ਪੀਏ ਵਿੱਚ ਹੋ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਆ ਜੀ ਆਹ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿ ਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸਨਾ ਲਾਗੇ ਆਏ। ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ।

ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਈ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਆਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਏਹੋ ਸਾਚਾ ਸੋਹਿਲਾ ਸੱਚ ਘਰ ਗਾਵ ਹੋ ਗਾਵਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਭਾਵ ਹੈ ਕਹਿ ਨਾਨਕ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਦ ਆਵੈ ਧਾਹੇ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸ

ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਸ੍ਰੀ ਜਪ ਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤੁਐ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਆਪ ਜੀ ਨੇ ਜਾਪ ਕਰਵਾਏ ਹਨ ਪਾਤਸ਼ਾਹ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰਥਾ ਬਖਸ਼ੋ

Gru, va, gru, va, gru, va, gru, va.

plus. Ja, grün, ja.

Guru Va, Guru Va, Guru Va, Guru Va, Guru Va, Guru Va, Guru Va, Guru Va.

Groove,

Va, va, va.

Right.

Ve Ve Ve

0: ਗਿਆ ਤਵਾਹੁ ਕਰ ਜੁਗਰਤ ਅਗਨ ਕਾ ਗੁੜ ਅਗੇ ਤਵਾਹੁ ਮਹਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮਹਿ ਆਛੇ ਸਾਚ ਰਹੇ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਵਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ ਮਮ ਪ੍ਰਤਪਾਰਣ ਜੈ ਤੇਗੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ ਮਮ ਪ੍ਰਤਪਾਰਣ ਮਮ ਪ੍ਰਤਪਾਰਣ ਜੈ ਤੇਗੰ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨ ਟਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ

ਜੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਵ ਗੁਣ ਸਭ ਛਪੇ। ਐਸੇ ਕਰੜ ਕਾਰਨ ਦੀਨ ਦਿਆਲ ਭਗਤ ਬਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਮਹਾਨ ਪਵਿੱਤਰ ਇਤਿਹਾਸਕ ਦਿਹਾੜਾ ਹੈ, ਸਰਹੰਦ ਫਤਿਹ ਦਿਵਸ। ਉਹ ਦਿਨ ਜਿਸ ਦਿਨ ਖਾਲਸੇ ਪੰਥ ਨੇ ਸੂਬੇ ਸਰਹੰਦ ਵਜੀਤੇ ਨੂੰ ਮਾਰ ਕੇ ਸਰਹੰਦ ਤੇ ਆਪਣੇ ਨਿਸ਼ਾਨ ਚਲਾਏ। ਕਲਗੀਆਂ ਵਾਲੇ ਪਾਤਸ਼ਾਹ ਜਿਸ ਵੇਲੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਤਾਂ ਗੋਦਾਵਰੀ ਦੇ ਕੱਢੇ ਤੇ ਅੱਜ ਵੀ ਉਹ ਸਥਾਨ ਹੈ ਗੁਰਦੁਆਰਾ ਬੰਦਾ ਘਾਟ। ਇੱਥੇ ਮਾਧੋ ਦਾਸ ਬੈਰਾਗੀ ਰਹਿੰਦਾ। ਕਸ਼ਮੀਰ ਦੇ ਇਲਾਕੇ ਚ ਪੁਣਛ ਨਗਰ ਵਿੱਚ ਇਹਦਾ ਜਨਮ ਹੋਇਆ, ਰਾਜਪੂਤ ਪਰਿਵਾਰ ਵਿੱਚ। ਤੇ ਇਹਦਾ ਨਾਮ ਰੱਖਿਆ ਸੀ ਲਛਮਣ ਦਾਸ। ਸ਼ਿਕਾਰ ਖੇਡਦਾ, ਇੱਕ ਦਿਨ ਇੱਕ ਹਿਰਣੀ ਦਾ ਸ਼ਿਕਾਰ ਕੀਤਾ

आए सतगुरु जी दे दर्शन कीते। गरीब नवाज पातशाह जी ने इहनू अपना सेवक बनाया, खंडे बाटे दी पौल छकाई, पांच सिंघां दे ताबिआं करके जथेदार बाबा विनोद सिंह जी, बाज सिंह वर्गे सिंघां दे ताबिआं करके बंदा सिंह बहादुर नूं श्री हजूर साहब तो पंजाब की धरती नूं भेजिआ कि जिस धरती ते 7 साल ते 9 साल दे बच्चिआं दा लहू डुल्लिआ है उन्हां मलेच्छां नूं जा के सोधा लाओ। पंजाब विच रहण वाले सिखां नूं सतगुरु कलगीधर जी ने हुक्मनामे भेज दिते कि असीं ਬੰਦੇ ਬਹਾਦਰ ਨੂੰ ਬਾਬਾ ਵਿਨੋਦ ਸਿੰਘ ਜੀ ਦੇ ਤਾਬਿਆਂ ਭੇਜ ਰਹੇ ਹਾਂ, ਪੰਜਾਂ ਸਿੰਘਾਂ ਦੇ ਅਧੀਨ ਭੇਜ ਰਹੇ ਹਾਂ, ਤੁਸਾਂ ਨੇ ਇਹਦੀ ਮਦਦ ਕਰਨੀ। ਬਾਬਾ ਬੰਦਾ ਸਿੰਘ ਬਹਾਦਰ ਜੀ ਸਤਿਗੁਰੂ ਜੀ ਕੋਲੋਂ 5 ਤੀਰ ਲੈ ਕੇ, ਬਖਸ਼ਿਸ਼ਾਂ ਲੈ ਕੇ, ਥਾਪੜਾ ਲੈ ਕੇ ਪੰਜਾਬ ਦੀ ਧਰਤੀ ਵੱਲ ਵਧੇ ਹਨ। ਪਹਿਲਾਂ ਇੱਧਰ ਪਾਣੀਪਤ ਵਾਲੇ ਪਾਸੇ ਸ਼ੇਰਖੰਡਾ ਆਦਿਕ ਨਗਰ ਹਨ, ਇਹਨਾਂ ਨਗਰਾਂ ਵਿੱਚ ਆ ਕੇ ਉਤਾਰਾ ਕਰਕੇ ਇਹਨਾਂ ਨੂੰ ਸੋਧਾ ਲਾਇਆ, ਸਡੋਰੇ ਵਰਗੇ ਨਗਰਾਂ ਨੂੰ ਸੋਧਿਆ। ਪੰਜਾਬ ਤੋਂ ਬਹੁਤ ਸਾਰੇ ਸਿੰਘ ਜਾ ਕੇ ਨਾਲ ਜਾ ਰਲੇ, ਸਰਹੰਦ ਨੂੰ ਸਿੱਧਾ ਫਤਿਹ ਨਹੀਂ ਸੀ ਕੀਤਾ ਜਾ ਸਕਦਾ। ਸਰਹੰਦ ਨੂੰ ਫਤਿਹ ਕਰਨ ਵਾਸਤੇ ਲੋੜ ਸੀ ਕਿ ਪਹਿਲਾਂ ਨੇੜੇ ਤੇੜੇ ਦੇ ਜਿਹੜੇ ਉਹਦੇ ਵੱਡੇ ਨਗਰ ਮਦਦਗਾਰ ਨੇ ਉਹਨਾਂ ਨੂੰ ਫਤਿਹ ਕੀਤਾ ਜਾਵੇ, ਪਹਿਲਾਂ ਇਹਦੀਆਂ ਰੀੜ੍ਹ ਦੀਆਂ ਹੱਡੀਆਂ ਤੋੜੀਆਂ ਜਾਣ। ਤੋ ਨੇੜੇ ਤੇੜੇ ਬਹੁਤ ਸਾਰੇ ਜਿਹੜੇ ਇਲਾਕੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੇ, ਜਿਹਦੇ ਵਿੱਚੋਂ ਸਭ ਤੋਂ ਵੱਡਾ ਇਲਾਕਾ ਸਮਾਣੇ ਦਾ ਸੀ। ਉਹ ਸਮਾਣਾ ਜਿਸ ਸਮਾਣੇ ਸ਼ਹਿਰ ਦੇ ਰਹਿਣ ਵਾਲੇ ਜਲਾਦ ਸ਼ਾਸ਼ਲ ਬੇਗ ਔਰ ਬਾਸ਼ਲ ਬੇਗ ਨੇ ਗੁਰੂ ਕਲਗੀਧਰ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਇਹ ਉਹੀ ਸਮਾਣਾ ਨਗਰ ਹੈ ਜਿਸ ਸਮਾਣੇ ਨਗਰ ਦੇ ਵਿੱਚ ਸੈਯਦ ਜਲਾਲੂਦੀਨ ਰਹਿੰਦਾ ਹੈ, ਜਿਹਨੇ 9ਵੇਂ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਆ ਕੇ ਸੋਧਿਆ, ਸਮਾਣੇ 'ਤੇ ਫਤਿਹ ਪ੍ਰਾਪਤ ਕੀਤੀ। ਉੱਥੋਂ ਅੱਗੇ ਵੱਧਦਿਆਂ ਇੱਧਰ ਰਾਜਪੁਰੇ ਤੋਂ ਪਰੇ ਬਨੂੜ ਨਗਰ ਹੈ, ਪਹਿਲਾਂ ਉਹ ਬਨੂੜ ਦਾ ਸਾਰਾ ਇਲਾਕਾ ਸਰ ਕੀਤਾ। ਮਾਝੇ ਤੋਂ ਕੁਝ ਸਿੰਘ ਇਕੱਤਰ ਹੋ ਕੇ ਕੀਰਤਪੁਰ ਸਾਹਿਬ ਆਣ ਬੈਠੇ ਸੀ, ਰਸਤੇ ਵਿੱਚ ਤੁਰਕਾਂ ਦੀਆਂ ਛਾਵਣੀਆਂ ਨੇ, ਸਿੰਘਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸੁਨੇਹਾ ਭੇਜਿਆ ਕਿ ਜਦੋਂ ਚੱਪੜਚਿੜੀ ਦੇ ਮੈਦਾਨ 'ਚ ਸੂਬੇ ਸਰਹੰਦ ਨਾਲ ਮੁਕਾਬਲਾ ਹੋਵੇਗਾ, ਤੁਸੀਂ ਉਦੋਂ ਤੱਕ ਉਡੀਕ ਕਰਨੀ ਤੇ ਉਦੋਂ ਚੱਲ ਕੇ ਆਉਣਾ। 12 ਮਈ, ਅੱਜ 12 ਮਈ ਦੀ ਤਰੀਕ ਹੈ, ਸੰਨ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮੁੱਚੇ ਖਾਲਸੇ ਪੰਥ ਨੂੰ ਨਾਲ ਲੈ ਕੇ ਬੜੇ ਬੜੇ ਪੰਥ ਦੇ ਉੱਘੇ ਜਰਨੈਲ, ਜਿਨ੍ਹਾਂ 'ਚੋਂ ਇੱਕ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਜਥੇਦਾਰ ਬਾਬਾ ਨੋਦ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਜ ਸਿੰਘ ਜੀ ਵਰਗੇ, ਭਾਈ ਕਾਨ ਸਿੰਘ ਜੀ ਵਰਗੇ ਬੜੇ ਬੜੇ ਪੰਥ ਦੇ ਵੱਡੇ ਜਰਨੈਲ, ਉਹਨਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇ ਸਰਹੰਦ 'ਤੇ ਹਮਲਾ ਬੋਲਿਆ। ਗੁਰੂ ਪੰਥ ਦੇ ਇੱਕ ਮਹਾਨ ਵਿਦਵਾਨ ਹੋਏ ਡਾਕਟਰ ਗੰਡਾ ਸਿੰਘ ਜੀ। ਡਾਕਟਰ ਗੰਡਾ ਸਿੰਘ ਜੀ ਨੇ ਗਿਣਤੀ ਲਿਖੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਤੁਰਕਾਂ ਨੂੰ ਸੋਧਾ ਲਾਇਆ ਉਹਨਾਂ ਦੀ ਕੁੱਲ ਗਿਣਤੀ 2.5 ਲੱਖ ਸੀ। 2.5 ਲੱਖ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸਮੁੱਚੀ ਖਾਲਸੇ ਪੰਥ ਦੀ ਫੌਜ ਸਮੇਤ 2.5 ਲੱਖ ਮੁਸਲਮਾਨ ਵੱਢ ਕੇ ਮਿੱਟੀ 'ਚ ਗਰਕ ਕੀਤਾ ਸੀ। ਚਾਹੇ ਉਹ ਸਡੋਰੇ ਦਾ ਜੰਗ ਹੋਵੇ, ਸਮਾਣੇ ਦਾ ਜੰਗ ਹੋਵੇ, ਸਨਾਮ ਦਾ ਜੰਗ ਹੋਵੇ, ਸਰਹੰਦ ਦਾ ਜੰਗ ਹੋਵੇ,
ਚਾਹੇ ਉੱਧਰ ਮਾਝੇ ਦੇ ਇਲਾਕੇ 'ਤੇ ਜੰਗ ਹੋਵਣ।

ਦੁਆਬੇ ਦੇ ਇਲਾਕੇ ਵਿੱਚ ਜੰਗ ਹੋਣ, ਚਾਹੇ ਉਹ ਰਿਆੜਕੀ ਦਾ ਇਲਾਕਾ ਹੋਵੇ, ਰਾਹੋਂ ਇੱਧਰ ਨਵੇਂ ਸ਼ਹਿਰ ਦੇ ਇਲਾਕੇ ਵਿੱਚ, ਉੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਮੱਲਾਂ ਮਾਰੀਆਂ। ਸੋ ਕਹਿਣ ਤੋਂ ਭਾਵ ਤਕਰੀਬਨ 2.5 ਲੱਖ ਮੁਸਲਮਾਨ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰਿਆ। ਇਹ ਗੱਲ ਪੜ੍ਹ ਕੇ ਕਲਗੀਧਰ ਜੀ ਦੇ ਉਹ ਪਵਿੱਤਰ ਬਚਨ ਚੇਤੇ ਆਉਂਦੇ ਹਨ, ਜੋ ਬਚਨ ਗੁਰਦੇਵ ਨੇ ਅੰਬਾਲੇ ਸ਼ਹਿਰ ਦੀ ਧਰਤੀ 'ਤੇ ਉਚਾਰਨ ਕੀਤੇ, ਜਿੱਥੇ ਚਿੜੀਆਂ ਤੋਂ ਬਾਜ ਤੁੜਾਇਆ ਉਹ ਅਸਥਾਨ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਅੰਬਾਲੇ ਸ਼ਹਿਰ ਦੀ ਧਰਤੀ 'ਤੇ ਹੈ। ਉੱਥੇ ਸਤਿਗੁਰੂ ਜੀ ਨੇ ਬਚਨ ਉਚਾਰਿਆ ਸੀ ਕਿ ਚਿੜੀਆਂ 'ਤੇ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਜੋ 1.25 ਲੱਖ ਨਾਲ ਇੱਕ ਲੜਾਉਣ ਦੀ ਗੱਲ ਸਤਿਗੁਰਾਂ ਨੇ ਕਹੀ, ਉਹ ਪ੍ਰਤੱਖ ਵਰਤਦੀ ਹੈ ਜਦੋਂ 2.5 ਲੱਖ ਤੁਰਕ ਬਾਬਾ ਬੰਦਾ ਸਿੰਘ ਬਹਾਦਰ ਤੇ ਸਮੁੱਚੇ ਖਾਲਸੇ ਨੇ ਮਾਰ ਨਿਬੇੜਿਆ। ਤਕਰੀਬਨ ਸੰਨ 1709 ਤੋਂ ਲੈ ਕੇ ਸੰਨ 1716 ਈਸਵੀ 'ਚ ਬਾਬਾ ਜੀ ਸ਼ਹੀਦ ਹੋਏ, ਉਦੋਂ ਤਾਈਂ ਤਾਂ ਕਲਗੀਧਰ ਜੀ ਦੇ ਦੋ ਬੱਚੇ ਧੰਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਹੀਦੀ ਦਾ ਹੀ ਬਦਲਾ ਲੈਣ ਵਾਸਤੇ ਆਏ ਸਨ। ਤਾਂ ਇੱਕ ਇੱਕ ਸਾਹਿਬਜ਼ਾਦੇ ਦੇ ਹਿੱਸੇ 1.25 ਲੱਖ ਤੁਰਕ ਆਉਂਦਾ, 2.5 ਲੱਖ ਤੁਰਕ ਮਾਰੇ ਤੇ ਇੱਕ ਸਾਹਿਬਜ਼ਾਦੇ ਦੇ ਹਿੱਸੇ ਕਿੰਨੇ ਆਏ? 1.25 ਲੱਖ। ਤੋ ਕਲਗੀਧਰ ਪਾਤਸ਼ਾਹ ਜੀ ਦੇ ਉਹ ਬਚਨ ਸੱਚ ਹੋਏ। ਜਿਸ ਵੇਲੇ ਚੱਪੜ ਚਿੜੀ ਦੇ ਮੈਦਾਨ ਵਿੱਚ ਆਏ, ਸੂਬਾ ਸਰਹੰਦ ਅੱਗੇ ਆ ਕੇ ਵੱਧ ਕੇ ਲੜਿਆ, ਬੜਾ ਭਾਰੀ ਗਹਿ ਗੱਚ ਜੰਗ ਹੋਇਆ, ਪਰ ਖਾਲਸੇ ਦੀ ਤੇਗ ਦੇ ਸਾਹਮਣੇ ਤੁਰਕ ਰੁਕ ਨਾ ਸਕੇ, ਕਿਉਂਕਿ ਸਿੰਘਾਂ ਅੰਦਰ ਬੜਾ ਵੱਡਾ ਰੋਹ ਸੀ ਸੂਬੇ ਸਰਹੰਦ ਦੇ ਖਿਲਾਫ ਕਿ ਜਿਸ ਪਾਪੀ ਨੇ, ਮਲੇਛ ਨੇ ਦੁੱਧ ਪੀਂਦੇ ਬੱਚੇ, ਜਿਨ੍ਹਾਂ ਦੇ ਹਾਲੇ ਦੁੱਧ ਦੇ ਦੰਦ ਨਹੀਂ ਸਨ ਟੁੱਟੇ, ਉਹਨਾਂ ਨੂੰ ਅੱਤ ਦੇ ਤਸੀਹੇ ਦੇ ਕੇ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ। ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਸ਼ਹੀਦੀ ਦੇ ਸਾਕੇ ਨੂੰ ਚੇਤੇ ਕਰਕੇ ਖਾਲਸੇ ਨੇ ਅੱਜ ਦੇ ਦਿਨ ਇਹੋ ਜਿਹੀ ਤੇਗ ਚਲਾਈ ਕਿ ਸੂਬੇ ਸਰਹੰਦ ਦੀ ਸਾਰੀ ਫੌਜ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਸੂਬਾ ਸਰਹੰਦ ਚੱਪੜ ਚਿੜੀ ਦੇ ਮੈਦਾਨ 'ਚੋਂ ਦੌੜਿਆ, ਆਪਣੇ ਕਿਲੇ 'ਚ ਜਾ ਵੜਿਆ ਸਰਹੰਦ ਦੇ। ਖਾਲਸਾ ਪਿੱਛੇ ਪਿੱਛੇ ਪੈੜ ਦਬਦਾ ਜਾ ਪਹੁੰਚਿਆ, ਸਰਹੰਦ ਦਾ ਕਿਲ੍ਹਾ ਵੀ ਫਤਿਹ ਕਰ ਲਿਆ, ਸੂਬੇ ਸਰਹੰਦ ਨੂੰ ਗ੍ਰਿਫਤਾਰ ਕੀਤਾ, ਨਰੜ ਕੇ ਲਿਆਏ। ਇੰਨਾ ਰੋਹ ਸੀ ਖਾਲਸੇ ਦੇ ਮਨ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ। ਲੋਕ ਕਹਿੰਦੇ ਆ ਵੀ ਕਰਾਮਾਤ ਨਹੀਂ ਹੁੰਦੀ, ਕਹਿੰਦੇ ਆ ਨਾ ਵੀ ਕਰਾਮਾਤ ਨਹੀਂ ਹੁੰਦੀ। ਬੰਦਾ ਸਿੰਘ ਬਹਾਦਰ ਆਪ ਬੜਾ ਵੱਡਾ ਕਰਾਮਾਤੀ ਸੀ, ਉਹਦੇ ਕੋਲ ਬਹੁਤ ਸਾਰੀਆਂ ਕਰਾਮਾਤਾਂ ਸੀ, ਅਜ਼ਮਤਾਂ ਸੀ, ਪਰ ਉਹਨਾਂ ਕਰਾਮਾਤਾਂ ਨਾਲ ਉਹਦਾ ਮਨ ਨਹੀਂ ਸੀ ਬਦਲਿਆ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ 7 ਸਾਲ ਤੇ 9 ਸਾਲ ਦੇ ਬੱਚਿਆਂ ਦੀ ਸ਼ਹੀਦੀ ਦਾ ਸਾਕਾ ਬੰਦੇ ਨੂੰ ਸੁਣਾਇਆ, ਜਿਹੜਾ ਕਈ ਸਾਲ ਪਹਿਲਾਂ ਤਲਵਾਰ ਸੁੱਟ ਚੁੱਕਾ ਸੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਸੁਣ ਕੇ ਇਹੋ ਜਿਹੀ ਕਰਾਮਾਤ ਵਰਤੀ ਕਿ ਮਾਧੋ ਦਾਸ ਬੈਰਾਗੀ ਨੇ ਤਲਵਾਰ ਚੁੱਕੀ ਤੇ ਬੰਦਾ ਸਿੰਘ ਬਹਾਦਰ ਬਣ ਗਿਆ। ਰੋਹ ਸੀ ਮਨ ਵਿੱਚ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਹੁਕਮ ਹੈ ਕਲਗੀਧਰ ਜੀ ਦਾ। ਕਹਿੰਦੇ ਸੂਬੇ ਸਰਹੰਦ ਨੂੰ ਪਕੜਿਆ, ਖਾਲਸਾ ਨਿਰਦਈ ਹੈ, ਖਾਲਸਾ ਦਇਆਵਾਨ ਵੀ ਹੈ, ਖਾਲਸਾ ਦਿਆਲੂ ਵੀ ਹੈ, ਪਰ ਖਾਲਸਾ ਨਿਰਦਈ ਵੀ ਹੈ। ਦਿਆਲੂ ਹੈ ਉਹਨਾਂ ਲਈ ਜਿਹੜਾ ਖਾਲਸੇ ਦੀ ਸ਼ਰਨ ਆ ਜਾਂਦਾ, ਨਿਰਦਈ ਹੈ ਉਹਨਾਂ ਲਈ ਜਿਹੜਾ ਜ਼ੁਲਮ ਕਰਨ ਵਾਲਾ ਹੈ। ਜ਼ਾਲਮਾਂ ਲਈ ਖਾਲਸਾ ਨਿਰਦਈ ਹੈ ਤੇ ਸ਼ਰਨ ਵਿੱਚ ਆਉਣ ਵਾਲਿਆਂ ਵਾਸਤੇ ਖਾਲਸਾ ਦਿਆਲੂ ਵੀ ਹੈ। ਕਹਿੰਦੇ ਸੂਬੇ ਸਰਹੰਦ ਨੂੰ ਪਹਿਲਾਂ ਵਹਿੜ ਕੇ ਬਲਦਾਂ ਦੇ ਪਿੱਛੇ ਬੰਨ ਕੇ ਘਸੀਟਿਆ, ਜਦੋਂ ਅਦਮੋਇਆ ਜਿਹਾ ਹੋ ਗਿਆ, ਇਹਨੂੰ ਜਿਉਂਦੇ ਨੂੰ ਦਰਖਤ ਨਾਲ ਬੰਨ ਕੇ ਸਾੜਿਆ, ਜਦੋਂ ਕੱਚਾ ਭੁੰਨਾ ਜਿਹਾ ਹੋ ਗਿਆ ਨਾ,
ਤੇ ਮਿੱਟੀ 'ਚ ਟੋਆ ਪੁੱਟ ਕੇ ਇਹਨੂੰ ਗਰਦਨ ਤੱਕ ਗੱਡ ਦਿੱਤਾ। ਫਿਰ ਖਾਲਸੇ ਨੇ ਘੋੜੇ ਦੌੜਾ ਕੇ ਨੇਜੇਬਾਜ਼ੀ ਇਹਦੇ ਸਿਰ 'ਤੇ ਖੇਡੀ ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਦਾ ਸ਼ਹੀਦੀ ਦਾ ਬਦਲਾ ਇਸ ਪਾਪੀ ਨੂੰ ਮਲੇਛ ਨੂੰ ਮਾਰ ਕੇ ਲਿਆ। ਤੇ ਸਰਹੰਦ ਦੀ ਧਰਤੀ 'ਤੇ ਅੱਜ ਦੇ ਦਿਨ 12 ਮਈ ਸੰਨ 1710 ਈਸਵੀ ਨੂੰ ਖਾਲਸੇ ਪੰਥ ਨੇ ਆਪਣੀ ਜਿੱਤ ਦੇ ਨਿਸ਼ਾਨ ਚੁਲਾਏ ਔਰ ਖਾਲਸਾ ਰਾਜ ਸਥਾਪਿਤ ਕੀਤਾ। ਪਹਿਲੀ ਵਾਰ ਖਾਲਸਾ ਰਾਜ ਸਥਾਪਿਤ ਕੀਤਾ। ਅੱਜ ਉਹ ਸਰਹੰਦ ਫਤਿਹ ਦਿਵਸ ਸਮੁੱਚਾ ਖਾਲਸਾ ਪੰਥ ਮਨਾ ਰਿਹਾ। ਸਮੁੱਚੀਆਂ ਗੁਰੂਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਸਰਹੰਦ ਦੇ ਫਤਿਹ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਵਣ। ਅਰਦਾਸ ਕਰੀਏ ਉਹਨਾਂ ਸਭੂ ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਇਹ ਮਹਾਨ ਕੁਰਬਾਨੀਆਂ ਕਰਕੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਆਓ ਲੜੀਵਾਰ ਕਥਾ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਜੋ ਇਸ ਸਥਾਨ 'ਤੇ ਚੱਲ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸਰਵਣ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ।

ਗੌੜੀ ਰਾਗ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਛੰਤ ਚੱਲ ਰਹੇ ਨੇ, ਛੰਤਾਂ ਤੋਂ ਪਹਿਲਾਂ ਮਹਾਰਾਜ ਜੀ ਨੇ ਸਲੋਕ ਰਚਿਆ। ਸਲੋਕ ਛੰਦ ਦਾ ਇੱਕ ਪ੍ਰਕਾਰ ਹੈ, ਜਿਵੇਂ ਦੋਹਰਾ ਹੁੰਦਾ, ਸਵਈਆ ਹੁੰਦਾ, ਤੋਟਕ ਛੰਦ ਹੁੰਦਾ, ਰਸਾਵਲ ਛੰਦ ਹੁੰਦਾ, ਭੁਜੰਗ ਪ੍ਰਿਆਤ ਛੰਦ ਹੁੰਦਾ, ਇਸੇ ਤਰ੍ਹਾਂ ਸਲੋਕ ਵੀ ਇੱਕ ਛੰਦ ਦਾ ਪ੍ਰਕਾਰ ਹੈ। ਪਰ ਮਹਾਂਪੁਰਖ ਸਲੋਕ ਦਾ ਅਰਥ ਉਹ ਵੀ ਕਰਦੇ ਹੈ, ਸਾ ਲੋਕ, ਸ੍ਰੇਸ਼ਟ ਲੋਕ, ਉਹ ਲੋਕ ਜਿਹਨੂੰ ਸੱਚਖੰਡ ਕਹਿੰਦੇ ਹੈ, ਉੱਥੋਂ ਜਿਹੜੀ ਬਾਣੀ ਆਵੇ ਉਹਨੂੰ ਕਹਿੰਦੇ ਆ ਸਾ ਲੋਕ, ਸ੍ਰੇਸ਼ਟ ਲੋਕ ਤੋਂ ਆਏ ਹੋਏ ਬਚਨ। ਜੋ ਸ੍ਰੇਸ਼ਟ ਲੋਕ ਹੈ, ਅਕਾਲ ਪੁਰਖ ਦਾ ਘਰ ਹੈ, ਉੱਥੋਂ ਜਿਹੜੇ ਵਾਕ ਆਵਣ, ਉੱਥੋਂ ਜਿਹੜੇ ਬਚਨ ਆਵਣ, ਉਹਨਾਂ ਨੂੰ ਕਹਿੰਦੇ ਆ ਸਲੋਕ। ਕਲਯੁੱਗ ਦਾ ਇਹੋ ਜਿਹਾ ਸਮਾਂ ਆ ਗਿਆ ਸੰਗਤ ਜੀ, ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਨਿੱਗਰ ਗਈ ਹੈ ਵੀ ਸਤਿਗੁਰਾਂ ਦਾ ਕੋਈ ਪੈ ਨਹੀਂ, ਨਾ ਗੁਰਬਾਣੀ ਦਾ। ਗਾਲਾਂ ਨੂੰ ਵੀ ਸਲੋਕ ਕਹਿਣ ਲੱਗ ਪਏ। ਕੋਈ ਗਾਲ ਕੱਢੇ ਤੇ ਕਹਿੰਦੇ ਜੀ ਆਹ ਸੁਣੋ ਸਲੋਕ। ਪਤਾ ਨਹੀਂ ਕਿੱਦਾਂ ਦੀ ਮਾਨਸਿਕਤਾ। ਜਿਹੜਾ ਸਭ ਤੋਂ ਕੋਈ ਨਖਿੱਦ ਬੰਦਾ ਕਿਸੇ ਨੂੰ ਦੱਸਣਾ ਹੋਵੇ ਤੇ ਉਹਨੂੰ ਕਹਿੰਦੇ ਰੱਬ ਦਾ ਨਾਂ ਹੀ ਹੈ। ਕਿਸੇ ਨੂੰ ਸਭ ਤੋਂ ਮਾੜਾ ਦੱਸਣਾ ਹੋਵੇ ਕਹਿੰਦੇ ਤਾਂ ਬਸ ਰੱਬ ਦਾ ਨਾਂ ਹੀ ਹੈ। ਰੱਬ ਦਾ ਨਾਂ ਸਾਰਿਆਂ ਤੋਂ ਭਲਾ ਹੈ ਕਿ ਮਾੜਾ? ਤਾਂ ਜੀਵਾਂ ਦੇ ਬੇੜੇ ਗਰਕ ਹੋ ਰਹੇ ਹੈ, ਕਿਉਂਕਿ ਜਿਹੜੇ ਅਸੀਂ ਬੋਲ ਬੋਲਦੇ ਹਾਂ ਉਹਨਾਂ ਦਾ ਅਸਰ ਵੀ ਸਾਡੀ ਸੁਰਤੀ 'ਤੇ ਹੁੰਦਾ। ਕੋਈ ਸਿੱਧਰਾ ਜਿਹਾ ਬੰਦਾ ਹੋਵੇ ਜਿਹਨੂੰ ਕੱਪੜਾ ਚੱਜਦਾ ਨਾ ਪਾਉਣਾ ਹੋਵੇ, ਮੈਲਾ ਕੁਚੈਲਾ ਬਣ ਕੇ ਰਹੇ, ਕਹਿੰਦੇ ਤਾਂ ਭਗਤ ਹੈ। ਯਾਨੀ ਕਿ ਭਗਤ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਨਾੜ ਨਾ ਕਈ ਕਈ ਦਿਨ ਕੱਪੜੇ ਨਾ ਧੋਤੇ ਪਾਵਣ, ਉਹਨਾਂ ਨੂੰ ਭਗਤ ਕਹਿੰਦੇ ਆ ਲੋਕ। ਯਾਨੀ ਕਿ ਮਾਨਸਿਕਤਾ ਮਨੁੱਖ ਦੀ ਇਹੋ ਜਿਹੀ ਹੋ ਗਈ, ਮਾੜੇ ਭੈੜੇ ਬੋਲਾਂ ਨੂੰ ਵੀ ਸਲੋਕ ਕਹਿਣ ਲੱਗ ਪਏ। ਖਾਲਸਾ ਜੀ, ਸਲੋਕ ਇਹ ਨੇ ਜਿਹੜੇ ਨਿਰੰਕਾਰ ਦੇ ਘਰੋਂ ਉੱਤਰਦੇ ਆ, ਪਰਮੇਸ਼ਰ ਦੇ ਘਰੋਂ ਉੱਤਰਦੇ ਆ। ਇਹਨਾਂ ਸਲੋਕਾਂ ਨੂੰ ਸੁਣ ਕੇ, ਪੜ੍ਹ ਕੇ ਇਹ ਸਲੋਕ ਉੱਥੇ ਜਾ ਕੇ ਲੈ ਜਾਂਦੇ ਆ ਜਿੱਥੋਂ ਇਹ ਸਲੋਕ ਆਏ ਆ। ਆਖੋ ਸਤਨਾਮ ਸ੍ਰੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿੱਥੋਂ ਇਹ ਸਲੋਕ ਉੱਤਰੇ ਨੇ ਉੱਥੇ ਇਹ ਸਲੋਕ ਲੈ ਜਾਂਦੇ ਆ ਉਹਨਾਂ ਨੂੰ ਜਿਹੜੇ ਇਹਨਾਂ ਸਲੋਕਾਂ ਨੂੰ ਪੜ੍ਹਦੇ ਸੁਣਦੇ ਆ। ਕਲਗੀਆਂ ਵਾਲੇ ਪਾਤਸ਼ਾਹ ਇੱਕ ਵਾਰ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਬਿਰਾਜਮਾਨ ਸਨ ਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਇੱਕ ਸੱਜਣ ਪੁਰਸ਼ ਆਇਆ। ਉਹਨੇ ਇੱਕ ਪੰਛੀ ਦੇ ਖੰਭ, ਜਿਸ ਪੰਛੀ ਦਾ ਨਾਂ ਸੀ ਹੁਮਾਇਉਂ ਪੰਛੀ, ਉਹਦੇ ਖੰਭ ਸਤਿਗੁਰਾਂ ਨੂੰ ਭੇਟ ਕੀਤੇ ਤੇ ਭੇਟ ਕਰਕੇ ਉਹ ਚਲਾ ਗਿਆ, ਗੁਪਤ ਹੋ ਗਿਆ। ਸਿੰਘਾਂ ਪੁੱਛਿਆ ਮਹਾਰਾਜ ਇਹ ਕੌਣ ਸੀ? ਗੁਰਦੇਵ ਕਹਿੰਦੇ ਨਾਰਦ ਸੀ। ਇਹ ਹੁਮਾਇਉਂ ਪੰਛੀ ਦੇ ਖੰਭ ਲਿਆ ਕੇ ਸਾਨੂੰ ਦੇ ਕੇ ਗਿਆ, ਇੱਦਾਂ ਕਰੋ ਵੀ ਜਾਓ ਤੀਰ ਲਿਆਓ। ਤੀਰਾਂ ਦੀਆਂ ਜਿਹੜੀਆਂ ਕਾਨੀਆਂ ਹੁੰਦੀਆਂ ਪਿਛਲੇ ਪਾਸੋਂ ਜਿਹੜਾ ਤੰਦੀ ਤੇ ਚਾੜਿਆ ਜਾਂਦਾ ਹੈ ਉਹਨੂੰ ਬਾਗੜ ਬੋਲਦੇ ਆ। ਤੀਰ ਦੀ ਜਿਹੜੀ ਪਿਛਲਾ ਸਿਰਾ ਹੁੰਦਾ ਉਹਨੂੰ ਬਾਗੜ ਕਹਿੰਦੇ। ਉਹਨਾਂ ਬਾਗੜਾਂ ਦੇ ਨਾਲ ਮਹਾਰਾਜ ਜੀ ਨੇ ਉਹ ਖੰਭ ਬਣਵਾ ਦਿੱਤੇ ਤੇ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਸਤਿਗੁਰਾਂ ਨੇ ਆਕਾਸ਼ ਵਿੱਚ ਛੱਡੇ ਤੇ ਸਿੰਘਾਂ ਨੂੰ ਆਖਿਆ ਵੀ ਜਿੱਥੇ ਡਿੱਗਣ ਉੱਥੋਂ ਲੱਭ ਕੇ ਲਿਆਓ। ਸਿੰਘ ਜਿਉਂ ਜਾ ਕੇ ਲੱਭਣ ਲੱਗੇ ਪਰ ਉਹ ਤੀਰ ਕਿਤੇ ਡਿੱਗੇ ਹੀ ਨਹੀਂ, ਵਾਪਸ ਧਰਤੀ ਤੇ ਆਏ ਹੀ ਨਹੀਂ। ਬੜੇ ਹੈਰਾਨ ਹੋਏ ਮਹਾਰਾਜ ਜੀ ਨੂੰ, ਕਹਿਣ ਲੱਗੇ ਪਾਤਸ਼ਾਹ ਉਹ ਤੀਰ ਆਏ ਨਹੀਂ ਧਰਤੀ ਤੇ। ਗੁਰਦੇਵ ਕਹਿੰਦੇ ਉਹਦਾ ਆਵਣੇ ਵੀ ਨਹੀਂ। ਹੁਮਾਇਉਂ ਪੰਛੀ ਇੱਕ ਐਸਾ ਪੰਛੀ ਹੈ ਜਿਹੜਾ ਆਕਾਸ਼ ਵਿੱਚ ਰਹਿੰਦਾ, ਜਿਹਦਾ ਬਚਨ ਸਤਿਗੁਰੂ ਜੀ ਨੇ ਅਕਾਲ ਉਸਤਤ ਬਾਣੀ ਵਿੱਚ ਵੀ ਕੀਤਾ ਕਿ ਅਨਲ ਅਨਲ ਆਕਾਸ਼ ਪੰਛੀ ਡੋਲਵੋ ਕਰਤ ਹੈ। ਅਨਲ ਪੰਛੀ ਵੀ ਉਹਨੂੰ ਕਹਿੰਦੇ ਆ, ਹੁਮਾਇਉਂ ਵੀ ਕਹਿੰਦੇ ਆ, ਵੀ ਉਹ ਆਕਾਸ਼ 'ਚ ਰਹਿੰਦਾ, ਧਰਤੀ 'ਤੇ ਨਹੀਂ ਆਉਂਦਾ। ਉਹਦੇ ਖੰਭ ਨੇ ਉਹ ਤੀਰਾਂ ਨੂੰ ਉੱਥੇ ਲੈ ਗਏ ਨੇ ਜਿੱਥੇ ਹੁਮਾਇਉਂ ਪੰਛੀ ਆਕਾਸ਼ ਵਿੱਚ ਵਰਤਦਾ ਰਹਿੰਦਾ। ਪਾਤਸ਼ਾਹ ਕਹਿੰਦੇ ਤੁਹਾਨੂੰ ਅਸੀਂ ਉਦਾਹਰਣ ਦੇ ਕੇ ਸਮਝਾਇਆ ਕਿ ਜਿਹੜੀ ਇਹ ਬਾਣੀ ਹੈ ਇਹ ਨਿਰੰਕਾਰ ਦੇ ਘਰੋਂ ਸੱਚਖੰਡ 'ਚੋਂ ਆਈ ਹੈ।
ਜਿਹੜੇ ਗੁਰਮੁਖ ਮਾਈ ਭਾਈ ਇਸ ਬਾਣੀ ਨੂੰ ਪੜਨਗੇ, ਸੁਣਨਗੇ, ਵਿਚਾਰਨਗੇ, ਇਸ ਬਾਣੀ ਨੂੰ ਆਪਣੇ ਹਿਰਦੇ ਚ ਵਸਾਉਣਗੇ, ਇਹ ਬਾਣੀ ਉਹਨਾਂ ਨੂੰ ਉੱਥੇ ਲੈ ਜਾਏਗੀ ਜਿੱਥੋਂ ਬਾਣੀ ਆਈ ਹੈ, ਜਿੱਥੋਂ ਬਾਣੀ ਉਤਰੀ ਹੈ, ਇਹ ਬਾਣੀ ਉਹਨਾਂ ਨੂੰ ਉੱਥੇ ਲੈ ਜਾਏਗੀ। ਤਾਂ ਹੀ ਤਾਂ ਪੁਰਾਤਨ ਗੁਰਸਿੱਖ ਵੱਧ ਤੋਂ ਵੱਧ ਬਾਣੀ ਪੜ੍ਹਦੇ, ਗੁਰਬਾਣੀ ਸੁਣਦੇ। ਅੱਜ ਕੱਲ੍ਹ ਸਾਡੇ ਕੋਲ ਗੱਲਾਂ ਜ਼ਿਆਦੀਆਂ ਨੇ, ਬਾਣੀ ਪੜ੍ਹਨ ਸੁਣਨ ਵਾਲੇ ਪਾਸੇ ਸਾਡਾ ਧਿਆਨ ਘੱਟ ਹੈ। ਗੱਲਾਂ ਨਾਲ ਅਸੀਂ ਬੜੀਆਂ ਗਿਆਨ ਦੀਆਂ ਗੱਲਾਂ ਕਰਕੇ ਰੱਬ ਨੂੰ ਟੱਕ ਅਸਮਾਨ ਨੂੰ ਵੀ ਟਾਕੀਆਂ ਲਾ ਲੈਂਦੇ ਹਾਂ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਇਹੋ ਜਿਹੇ ਬੋਲ ਸਾਡੇ ਕੋਲ ਬਹੁਤ ਨੇ ਜਿਨ੍ਹਾਂ ਨਾਲ ਅਸਮਾਨ ਨੂੰ ਟਾਕੀਆਂ ਲਾ ਲਈਏ। ਤੋ ਸਲੋਕ ਦਾ ਮਤਲਬ ਹੈ ਉਹ ਲੋਕ ਜਿੱਥੋਂ ਇਹ ਪਾਵਨ ਬਚਨ ਆਏ ਨੇ, ਸ੍ਰੇਸ਼ਟ ਲੋਕ ਨਿਰੰਕਾਰ ਦੇ ਘਰੋਂ ਆਏ ਬਚਨ। ਚਾਰ ਤਰ੍ਹਾਂ ਦੀ ਮੁਕਤੀ ਹੁੰਦੀ ਹੈ। ਇੱਕ ਹੁੰਦੀ ਹੈ ਸਰੂਪ ਮੁਕਤੀ, ਇੱਕ ਹੁੰਦੀ ਹੈ ਸਜੁਜ ਮੁਕਤੀ, ਇੱਕ ਹੁੰਦੀ ਹੈ ਸਮੀਪ ਮੁਕਤੀ, ਇੱਕ ਹੁੰਦੀ ਹੈ ਸਾਲੋਕ ਮੁਕਤੀ। ਸਰੂਪ ਮੁਕਤੀ ਹੁੰਦੀ ਹੈ ਵੀ ਜਿਸ ਮਾਲਕ ਨੂੰ ਤੁਸੀਂ ਆਰਾਧ ਰਹੇ ਹੋ ਉਹਦੇ ਵਰਗਾ ਰੂਪ ਹੋ ਜਾਣਾ। ਜਿਵੇਂ ਕਲਗੀਧਰ ਨੇ ਆਪਣੇ ਖਾਲਸੇ ਨੂੰ ਆਪਣਾ ਰੂਪ ਦੇ ਦਿੱਤਾ, ਤੋ ਖਾਲਸੇ ਨੂੰ ਸਰੂਪ ਮੁਕਤੀ ਦਾ ਆਨੰਦ ਦੇ ਦਿੱਤਾ। ਸਮੀਪ ਮੁਕਤੀ ਹੁੰਦੀ ਵੀ ਆਪਣੇ ਮਾਲਕ ਦੇ ਕੋਲ ਰਹਿਣਾ, ਆਪਣੇ ਇਸ਼ਟ ਦੇ ਗੁਰੂ ਦੇ ਕੋਲ ਰਹਿਣਾ ਹਰ ਵੇਲੇ, ਉਹਨੂੰ ਸਮੀਪ ਮੁਕਤੀ ਕਹਿੰਦੇ। ਇੱਕ ਹੁੰਦੀ ਸਜੁਜ ਮੁਕਤੀ, ਜਿਵੇਂ ਖੰਡ ਪਾਣੀ ਵਿੱਚ ਘੁਲ ਕੇ ਪਾਣੀ ਦਾ ਰੂਪ ਹੋ ਜਾਂਦੀ ਹੈ। ਇੱਦਾਂ ਪਰਮੇਸ਼ਰ ਨੂੰ ਆਰਾਧਦਿਆਂ ਜਿਹੜੇ ਪਰਮੇਸ਼ਰ ਵਿੱਚ ਹੀ ਮਿਲ ਕੇ ਇੱਕ ਮਿਕ ਹੋ ਗਏ, ਉਹਨਾਂ ਨੂੰ ਸਜੁਜ ਮੁਕਤੀ ਕਹਿੰਦੇ ਆ। ਸਲੋਕ ਮੁਕਤੀ ਉਹਨੂੰ ਕਹਿੰਦੇ ਆ ਵੀ ਮੰਨ ਲਓ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਨਗਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਨਗਰ ਵਿੱਚ ਵਾਸਾ ਹੋ ਜਾਣਾ, ਉਸ ਨਗਰ ਚ ਜਿੱਥੇ ਗੁਰੂ ਸਾਹਿਬ ਦੀ ਨਗਰੀ ਹੈ, ਉਹਨੂੰ ਸਲੋਕ ਮੁਕਤੀ ਕਹਿੰਦੇ ਆ। ਯਾਨੀ ਕਿ ਜਿੱਥੇ ਨਿਰੰਕਾਰ ਵੱਸਦਾ ਉਹਦੇ ਲੋਕ ਵਿੱਚ ਵਾਸਾ ਹੋ ਜਾਣਾ। ਇਹ ਜਿਹੜੇ ਪਾਵਨ ਸਲੋਕ ਨੇ ਗੁਰਬਾਣੀ ਵਿੱਚ, ਇਹ ਪਾਵਨ ਸਲੋਕ ਸਲੋਕ ਮੁਕਤੀ ਦੇ ਦਾਤੇ ਹਨ। ਆਪਣੇ ਇਸ਼ਟ ਲੋਕ ਵਾਹਿਗੁਰੂ ਪਰਮੇਸ਼ਰ ਦੇ ਲੋਕ ਦੀ ਪ੍ਰਾਪਤੀ ਕਰਾਉਣ ਵਿੱਚ ਸਮਰੱਥ ਨੇ। ਤੋ ਇਹ ਪਾਵਨ ਸਲੋਕ ਮਹਾਰਾਜ ਜੀ ਰਚਦੇ ਨੇ। ਪਤਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ, ਕਹਿੰਦੇ ਹੇ ਮੇਰਿਆ ਮਨਾ, ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹ ਪਤਤਾਂ ਨੂੰ ਪਾਪੀਆਂ ਨੂੰ ਪੁਨੀਤ ਕਰਨ ਵਾਲਾ। ਪਤਤ ਕਹਿੰਦੇ ਨੇ ਪਾਪੀ ਨੂੰ, ਪਤਤ ਕਹਿੰਦੇ ਨੇ ਡਿੱਗੇ ਹੋਏ ਨੂੰ, ਤੇ ਆਮ ਕਰਕੇ ਪਤਤ ਸਿੱਖ ਤੁਸੀਂ ਸੁਣਿਆ ਹੋਣਾ ਰਹਿਤਨਾਮਿਆਂ ਚ। ਪਤਤ ਸਿੱਖ ਕਿਹਨੂੰ ਕਹਿੰਦੇ ਆ? ਜਿਹਨੇ ਪਹਿਲਾਂ ਅੰਮ੍ਰਿਤ ਛਕਿਆ ਹੋਵੇ, ਸਿੱਖਾਂ ਦੇ ਘਰ ਜੰਮਿਆ ਹੋਵੇ ਤੇ ਕੇਸ ਕਤਲ ਕਰਾ ਦੇਵੇ, ਉਹਨੂੰ ਕਹਿੰਦੇ ਨੇ ਪਤਤ ਸਿੱਖ। ਯਾਨੀ ਕਿ ਜਿਹੜਾ ਆਪਣੇ ਆਚਰਣ ਤੋਂ, ਆਪਣੇ ਵਿਵਹਾਰ ਤੋਂ, ਆਪਣੇ ਇਖਲਾਕ ਤੋਂ ਡਿੱਗ ਜਾਏ ਉਹਨੂੰ ਕਹਿੰਦੇ ਨੇ ਪਤਤ। ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਪਤਤਾਂ ਨੂੰ ਵੀ ਪੁਨੀਤ ਕਰਨ ਵਾਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਭਗਤ ਵਚਲ ਸੁਨ ਹੋਤ ਹੈ ਨਿਰਾਸ ਹੀ, ਪਤਤ ਪਾਵਨ ਸੁਨ ਆਸਾ ਓਰ ਅਧਾਰ ਹੋ। ਕਹਿੰਦੇ ਹੇ ਵਾਹਿਗੁਰੂ, ਜਦੋਂ ਮੈਂ ਸੁਣਦਾ ਕਿ ਤੂੰ ਭਗਤ ਵਛਲ ਹੈ, ਜਦੋਂ ਮੈਂ ਸੁਣਦਾ ਕਿ ਤੂੰ ਭਗਤ ਵਛਲ ਹੈ ਤਾਂ ਮੇਰਾ ਮਨ ਉਦਾਸ ਹੋ ਜਾਂਦਾ ਵੀ ਮੈਂ ਤਾਂ ਭਗਤ ਹਾਂ ਨਹੀਂ, ਤੇ ਮੇਰਾ ਕਿਵੇਂ ਪਾਰ ਉਤਾਰਾ ਹੋਵੇਗਾ। ਕਹਿੰਦੇ ਭਗਤ ਵਛਲ ਸੁਣ ਕੇ ਮੇਰਾ ਹਿਰਦਾ ਨਿਰਾਸ ਹੋ ਜਾਂਦਾ, ਉਦਾਸ ਹੋ ਜਾਂਦਾ ਵੀ ਮੈਂ ਤਾਂ ਭਗਤ ਹਾਂ ਨਹੀਂ। ਪਰ ਕਹਿੰਦੇ ਫਿਰ ਭਾਈ ਗੁਰਦਾਸ ਜੀ ਅੱਗੇ ਲਿਖਦੇ, ਕਹਿੰਦੇ ਫਿਰ ਜਦੋਂ ਮੈਂ ਸੁਣਿਆ ਕਿ ਮੇਰਾ ਮਾਲਕ ਪਤਤ ਪਾਵਨ ਵੀ ਹੈ, ਕਹਿੰਦੇ ਫਿਰ ਮੇਰੇ ਮਨ ਚ ਆਸਾ ਵੱਧ ਜਾਂਦੀ ਹੈ, ਕਿਉਂਕਿ ਪਤਤ ਤਾਂ ਮੈਂ ਹਾਂ ਹੀ ਹਾਂ, ਪਾਪੀ ਤਾਂ ਮੈਂ ਹਾਂ ਹੀ ਹਾਂ, ਤੇ ਮੇਰਾ ਮਾਲਕ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਫਿਰ ਕਹਿੰਦੇ ਮੇਰਾ ਮਨ ਖੁਸ਼ ਹੋ ਜਾਂਦਾ ਤੇ ਮੈਂ ਉਹਦੀ ਸ਼ਰਨ ਚ ਚਲਾ ਜਾਂਦਾ। ਪਰਮੇਸ਼ਰ ਦਾ ਅੰਮ੍ਰਿਤ ਨਾਮ ਪਾਪੀਆਂ ਨੂੰ ਪੁਨੀਤ ਕਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਕਹਤੇ ਪਵਿੱਤ ਸੁਣਤੇ ਸਭ ਧਨ, ਲਿਖਦੀ ਕੁੱਲ ਤਾਰਿਆ ਜੀਉ। ਪਰਮੇਸ਼ਰ ਦਾ ਨਾਮ ਕੋਈ ਕਵੇ ਉਹ ਵੀ ਪਵਿੱਤਰ ਪਵਿੱਤਰ ਹੋ ਜਾਂਦੇ।
ਜਿਹੜਾ ਕੋਈ ਸੁਣੇ ਉਹ ਵੀ ਪਵਿੱਤਰ ਹੋ ਜਾਂਦਾ, ਧਨ ਹੋ ਜਾਂਦਾ, ਤੇ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਾਂ ਬਾਣੀ ਨੂੰ ਲਿਖਦਾ ਉਹ ਆਪਣੀਆਂ ਕੁੱਲਾਂ ਤਾਰ ਲੈਂਦਾ। ਲਿਖਤੀ ਕੁੱਲ ਤਾਰਿਆ ਜੀ, ਪਰਮੇਸ਼ਰ ਦੇ ਨਾਮ ਦੀਆਂ ਇਹ ਬੇਅੰਤ ਬਰਕਤਾਂ ਨੇ, ਉਹ ਪਤਤਾਂ ਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਉਹਦਾ ਨਾਮ। ਇਸ ਕਰਕੇ ਮਹਾਂਪੁਰਖ ਕਹਿੰਦੇ ਆ ਵੀ ਗੁਰਸਿੱਖਾਂ ਨੂੰ ਵੱਧ ਤੋਂ ਵੱਧ ਭਜਨ ਕਰਨਾ ਚਾਹੀਦਾ। ਗੁਰਬਾਣੀ ਸਾਰੀ ਮਹਾਰਾਜ ਜੀ ਦੀ ਕਹਿੰਦੀ ਵੱਧ ਤੋਂ ਵੱਧ ਨਾਮ ਜਪੋ, ਵੱਧ ਤੋਂ ਵੱਧ ਭਜਨ ਕਰੋ। ਜਿੰਨਾ ਭਜਨ ਕਰੋਗੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਸਾਡੇ ਅੰਤਸ਼ਕਰਨ ਵਿੱਚ ਨੇ ਉਹ ਸਾਰੇ ਧੁੱਪਦੇ ਜਾਣਗੇ। ਸਤਿਗੁਰੂ ਜੀ ਦਾ ਨਾਮ ਸਾਡੇ ਪਾਪ ਕੱਟਦਾ ਹੈ, ਸਾਡੇ ਪਾਪਾਂ ਦੀ ਨਿਰਵਿਰਤੀ ਕਰਦਾ ਹੈ। ਇਸ ਕਰਕੇ ਕਹਿੰਦੇ ਬਾਰ ਬਾਰ ਜਪਿਆ ਕਰੋ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਬਾਰ ਬਾਰ

ਹੇ ਵਾਹਿਗੁਰੂ ਜੀ, ਆਪ ਜੀ ਦਾ ਅੰਮ੍ਰਿਤ ਨਾਮ ਪਾਪੀਆਂ ਨੂੰ ਪਤਤਾਂ ਨੂੰ ਪੁਨੀਤ ਕਰਨ ਵਾਲਾ ਹੈ। ਔਰ ਇਕੱਲਾ ਇੱਕ ਨੂੰ ਪੁਨੀਤ ਨਹੀਂ, ਕਹਿੰਦੇ ਅਸੰਖ, ਗਿਣਤੀ ਕੋਈ ਨਹੀਂ ਕਿ ਕਿੰਨੇ ਕੁ ਪਾਪੀ ਤੇਰੇ ਨਾਮ ਨੇ ਪਵਿੱਤਰ ਕਰ ਦਿੱਤੇ ਹੈ, ਕਿਤਨੇ ਪਾਪੀ। ਇੱਥੇ ਅਸੰਖ ਸ਼ਬਦ ਆਇਆ, ਪਤਤ ਅਸੰਖ, ਸੰਖ ਨਾਮ ਹੁੰਦਾ ਸੰਖਿਆ ਦਾ, ਗਿਣਤੀ ਦਾ। ਜਦੋਂ ਪਹਿਲਾਂ ਐੜਾ ਲੱਗ ਜਾਏ ਉਹਦਾ ਮਤਲਬ ਵੀ ਜਿਹੜੇ ਗਿਣੇ ਨਾ ਜਾ ਸਕਣ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾ ਸਕੇ ਉਹਨੂੰ ਕਹਿੰਦੇ ਨੇ ਅਸੰਖ, ਗਿਣਤੀ ਤੋਂ ਰਹਿਤ, ਸੰਖਿਆ ਤੋਂ ਰਹਿਤ। ਹੇ ਵਾਹਿਗੁਰੂ, ਤੇਰੇ ਅੰਮ੍ਰਿਤ ਨਾਮ ਨੇ ਅਸੰਖ ਅਣਗਿਣਤ ਪਾਪੀਆਂ ਨੂੰ ਪੁਨੀਤ ਕਰ ਦਿੱਤਾ, ਪਵਿੱਤਰ ਕਰ ਦਿੱਤਾ ਹੈ। ਤੇ ਤੇਰੇ ਜਿਸ ਨਾਮ ਨੇ ਅਣਗਿਣਤ ਪਾਪੀਆਂ ਨੂੰ ਪੁਨੀਤ ਕਰ ਦਿੱਤਾ, ਮੈਂ ਤੇਰੇ ਉਸ ਨਾਮ ਤੋਂ ਪੁਨਹ ਪੁਨਹ ਬਲਿਹਾਰ, ਪੁਨਹ ਦਾ ਮਤਲਬ ਮੁੜ ਮੁੜ ਕੇ ਬਾਰ ਬਾਰ ਤੇਰੇ ਐਸੇ ਅੰਮ੍ਰਿਤ ਨਾਮ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ, ਵਾਰੇ ਵਾਰੇ ਜਾਣਾ ਹੀ ਨਾ। ਜਦੋਂ ਆਪਾਂ ਰਸਨਾ ਦੋਗੇ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ, ਇਹ ਪੁਨਹ ਪੁਨਹ ਬਲਿਆਰ ਜਾਣਾ। ਜਿਹਨੂੰ ਵਾਹੋ ਵਾਹੋ ਕਹਿ ਕੇ ਸਲਾਹੀਏ, ਬਲਿਆਰ ਹੀ ਜਾਈਦਾ ਨਾ। ਆ ਤੁਸੀਂ ਪਰਿਕਰਮਾ ਕਰਦੇ ਹੋ ਮਹਾਰਾਜ ਨੂੰ ਮੱਥਾ ਟੇਕ ਕੇ, ਪਰਿਕਰਮਾ ਦਾ ਮਤਲਬ ਕੀ ਹੈ? ਪਰਿਕਰਮਾ ਕਰਨ ਦਾ ਮਤਲਬ ਕੀ ਹੈ? ਪਰਿਕਰਮਾ ਕਰਨ ਦਾ ਮਤਲਬ ਹੈ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ, ਗੁਰੂ ਤੋਂ ਬਲਿਹਾਰ। ਨਾ ਵਾਰੀ ਵੰਝਾਂ ਕੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ, ਉਹਨੂੰ ਕਹਿੰਦੇ ਵਾਰੇ ਵਾਰੇ ਜਾਣਾ। ਜਦੋਂ ਰਸਨਾ ਤੋਂ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਦਾ ਪੁਨਾ ਪੁਨਾ ਜਾਪ ਜਪਾਂਗੇ, ਇਹਨੂੰ ਕਹਿੰਦੇ ਨੇ ਪੁਨਾ ਪੁਨਾ ਬਾਰ ਬਾਰ, ਮਹਾਰਾਜ ਮੈਂ ਤੁਹਾਡੇ ਨਾਮ ਤੋਂ ਬਲਿਆਰ ਜਾਵਾਂ, ਜਿਸ ਅੰਮ੍ਰਿਤ ਨਾਮ ਨੇ ਕਰੋੜਾਂ ਅਸੰਖ ਅਣਗਿਣਤ

ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕਿ ਇਉਂ ਜਪੋ ਨਾਮ ਕਿ ਮੰਨੋ ਵੀ ਇਹ ਅੱਗ ਹੈ, ਅੱਗ ਨਾਮ ਅਗਨੀ ਹੈ। ਜਿਵੇਂ ਅੱਗ ਦਾ ਸੁਭਾਅ ਹੁੰਦਾ ਹੈ ਵੀ ਅੱਗ ਦੇ ਵਿੱਚ ਘਾਹ ਦੇ ਕਿਣਕਿਆਂ ਨੂੰ ਸੜਦਿਆਂ ਕਿੰਨੀ ਕੁ ਦੇਰੀ ਲੱਗਦੀ ਹੈ, ਕਾਸ ਫੂਸ ਹੋਵੇ ਉਹ ਕਾਸ ਫੂਸ ਦੀ ਅੱਗ ਲੱਗ ਜੇ ਉਹਨੂੰ ਕਿੰਨਿਆਂ ਕੁ ਚਿਰ 'ਚ ਮਿੰਟਾਂ ਸਕਿੰਟਾਂ 'ਚ ਸਾੜ ਕੇ ਸੁਭਾਅ ਕਰ ਦਿੰਦੀ। ਕੇਵਲ ਮਿੰਟਾਂ ਸਕਿੰਟਾਂ ਵਿੱਚ ਹੀ ਘਾਹ ਨੂੰ ਸਾੜ ਕੇ ਸੁਭਾਅ ਕਰ ਦਿੰਦੀ ਅਗਨੀ, ਕਿਣਕੇ ਵਿੱਚ ਪਾਓ ਘਾਹ ਦੇ ਤੇ ਨਾਲੋ ਨਾਲ ਸੜ ਕੇ ਸੁਭਾਅ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਨਾ, ਜਦੋਂ ਤੁਸੀਂ ਨਾਮ ਜਪਦੇ ਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਗੁਰੂ,
1: ਜਿਵੇਂ ਜਿਵੇਂ ਜਪੋਗੇ, ਇਹ ਅਗਨੀ ਹੈ। ਇਸ ਅਗਨੀ ਵਿੱਚ ਤਿੰਨ ਕਿਲਬਿਖ ਦਾਹਣਹਾਰ, ਕਿਲਬਿਖ ਕਹਿੰਦੇ ਨੇ ਸਾਡੇ ਪਾਪਾਂ ਨੂੰ, ਕਹਿੰਦੇ ਜਿਹੜੇ ਸਾਡੇ ਪਾਪ ਨੇ ਨਾ। ਤਿੰਨ ਕਿਲਬਿਖ, ਤਿੰਨ ਨਾਮ ਇੱਥੇ ਆ, ਤ੍ਰਿਣ ਘਾਹ ਦੇ ਕਿਣਕਿਆਂ ਵਾਂਗੂ ਜਿਹੜੇ ਸਾਡੇ ਪਾਪ ਨੇ ਉਹ ਇਸ ਨਾਮ ਜਪ ਦੀ ਅਗਨੀ ਵਿੱਚ ਸੜ ਕੇ ਸਵਾਹ ਹੋ ਜਾਣਗੇ। ਆਖੋ ਸਤਨਾਮ ਸ੍ਰੀ। ਇੱਕ ਜਨਮ ਦੇ ਪਾਪ ਤਾਂ ਹੈਣ ਨਹੀਂ, ਕਈ ਜਨਮਾਂ ਦੇ ਪਾਪ ਨੇ। ਇੱਕ ਦਿਨ 'ਚ ਅਸੀਂ ਕਿੰਨੇ ਪਾਪ ਕਰ ਲੈਂਦੇ ਹਾਂ ਗਿਣੇ ਨਹੀਂ ਜਾ ਸਕਦੇ। ਇੱਕ ਦਿਨ 'ਚ ਜ਼ਰੂਰੀ ਨਹੀਂ ਵੀ ਸਰੀਰ ਕਰਕੇ ਹੁੰਦੇ, ਪਾਪ ਮਨ ਕਰਕੇ ਵੀ ਹੁੰਦੇ ਆ। ਮਨ ਕਰਕੇ ਪਤਾ ਨਹੀਂ ਕਿਹੋ ਕਿਹੋ ਜਿਹੇ ਫੁਰਨੇ ਆਉਂਦੇ ਆ, ਉਹ ਵੀ ਤਾਂ ਪਾਪ ਹੀ ਨੇ। ਇੱਕ ਮਹੀਨੇ 'ਚ ਕਿੰਨੇ ਪਾਪ ਨੇ ਉਹ ਨਹੀਂ ਗਿਣੇ ਜਾ ਸਕਦੇ, ਇੱਕ ਸਾਲ 'ਚ ਕਿੰਨੇ ਉਹ ਨਹੀਂ ਗਿਣੇ ਜਾ ਸਕਦੇ, ਇੱਕ ਜਨਮ ਦੇ। ਫਿਰ ਇਹੋ ਜਿਹੇ ਤੱਕ ਪਤਾ ਨਹੀਂ ਕਿੰਨੇ ਕੁ ਜਨਮ ਬਤੀਤ ਕੀਤੇ ਆ। ਹੁਣ ਉਹ ਜਿੰਨੇ ਪਾਪ ਨੇ ਉਹ ਘਾਹ ਦੇ ਕਿਣਕਿਆਂ ਵਾਂਗੂ ਨੇ, ਜਦੋਂ ਨਾਮ ਜਪ ਦੀ ਅਗਨੀ ਅੰਦਰ ਪ੍ਰਚੰਡ ਹੋਵੇਗੀ ਤਾਂ ਉਹ ਸਾਰੇ ਪਾਪ ਸੜ ਕੇ ਸਵਾਹ ਹੋ ਜਾਣਗੇ, ਸਾਰੇ ਪਾਪ ਸੜ ਕੇ ਦਗਦ ਹੋ ਜਾਣਗੇ। ਇੰਧਣ ਕੀ ਤੋਂ ਮੂੰਹ ਕਣਾ, ਭੋਰੀ ਦਤੀਮ ਭਾਹੇ, ਲੱਕੜਾਂ ਦਾ ਵੱਡਾ ਢੇਰ ਤੇ ਛੋਟੀ ਜਿਹੀ ਕੱਗ ਦੀ ਚੰਗਿਆੜੀ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸੇ ਤਰ੍ਹਾਂ ਨਾਮ ਜਪ ਦੀ ਅਗਨੀ ਜਦੋਂ ਅੰਦਰ ਪ੍ਰਚੰਡ ਹੋ ਜਾਏ ਤਾਂ ਉਹ ਸਾਰੇ ਜਨਮ ਜਨਮਾਂਤਰਾਂ ਦੇ ਕੀਤੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਤੋ ਪਾਤਸ਼ਾਹ ਕਹਿੰਦੇ ਨਾਮ ਜਪੋ, ਨਾਮ ਜਪ ਦੀ ਅਗਨੀ ਆਪਣੇ ਅੰਦਰ ਪ੍ਰਚੰਡ ਕਰੋ। ਇਹ ਪਾਵਨ ਸਲੋਕ ਨੂੰ ਵਿਚਾਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਰਹਿੰਦੇ ਸ਼ਬਦ ਦੇ ਵਿਚਾਰ ਕੱਲ੍ਹ ਦੀ ਕਥਾ ਵਿੱਚ ਵਿਚਾਰਾਂਗੇ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਕੋਟਾਨ ਕੋਟ ਸ਼ੁਕਰ ਹੈ, ਚਾਰ ਪਹਿਰ ਦਿਨ ਆਪਣੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਕਰਵਾਉਣਾ। ਗਰੀਬ ਨਿਵਾਜ, ਆਪ ਜੀ ਕੇ ਹਜ਼ੂਰ ਸਜੇ ਹੋਏ ਦੀਵਾਨਾ ਅੰਦਰ ਸੰਗਤੀ ਰੂਪ ਵਿੱਚ ਸਿਮਰਨ ਅਭਿਆਸ ਹੋਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ, ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ

ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ, ਗਰੀਬਨਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਖਾਲਸਾ ਸਾਹਿਬ ਸੰਗਤ ਜੀ, ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਪ ਜੀ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੈ। ਆਪ ਜੀ ਨੇ ਬੜੇ ਪਿਆਰ ਸਹਿਤ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲਿਆਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ, ਔਰ ਨਾਲ ਹੀ ਗਿਆਨੀ ਜੀ ਨੇ ਅੱਜ ਦੇ ਵਿਸ਼ੇਸ਼ ਦਿਹਾੜੇ ਸਰਹੰਦ ਫਤਿਹ ਦਿਵਸ ਨਾਲ ਸੰਬੰਧਿਤ ਇਤਿਹਾਸਕ ਵਿਚਾਰਾਂ ਵੀ ਆਪ ਜੀ ਨੂੰ ਸਰਵਣ ਕਰਵਾਈਆਂ ਨੇ। ਸਮੂਹ ਸੰਗਤ ਨੂੰ ਸਰਹੰਦ ਫਤਿਹ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਔਰ ਅੱਜ ਦੇ ਦਿਨ ਪੂਰੇ ਦਿਨ ਦੇ ਦੀਵਾਨ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਹੋਣਗੇ। ਆਓ ਹੁਣ ਇਸੇ ਤਰ੍ਹਾਂ ਜੁੜ ਕੇ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਦੇਵਾਨ ਦੇਵ ਰਾਜਾਨ ਰਾਜ ਪਾਨਾਨ ਪਾਨ ਜਾਪ ਸਾਹਿਬ ਦੀ ਬਾਣੀ ਵਿੱਚੋਂ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਅੱਜ ਦਾ ਜੋ ਦਿਹਾੜਾ ਹੈ ਸਰਹੰਦ ਫਤਿਹ ਦਿਵਸ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਅੱਜ ਦੇ ਦਿਨ ਸਰਹੰਦ 'ਤੇ ਫਤਿਹ ਪਾਈ, ਉਸ ਦਿਹਾੜੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਸਤਿਕਾਰ ਜੋ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कबीर मेरा मुझ में किछ नहीं जो किछ है सो तेरा तेरा तुझको सौंपते क्या लाके मेरा अमृत बाणी दा कीर्तन आप संगतां नूं श्रवण करा रहे सन भाई कमलजीत सिंह जी रबाबी हजूरी रागी सचखंड श्री दरबार साहब अते उन्हां दा जथा संगतां वल्लों जथे दा बहुत बहुत धन्नवाद। हुण भाई हरपाल सिंह जी हजूरी रागी सचखंड श्री दरबार साहब ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਗਿਆਨੀ ਤਰਲੋਚਨ ਸਿੰਘ ਜੀ ਭਮੰਦੀ ਤਿੰਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਬਾਰਾਂ ਸਰਵਣ ਕਰਾਂਗੇ ਜੀ। ਅੱਜ ਦਾ ਜੋ ਦਿਹਾੜਾ ਹੈ ਸਰਹੰਦ ਫਤਿਹ ਦਿਵਸ, ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਗੁਰੂ ਮਾਰੀ ਸਰਹੰਦ ਸੀ ਉਹਨੂੰ ਫਤਿਹ ਕੀਤਾ ਸੀ। ਜਿਹੜਾ ਜ਼ਾਲਮ ਪਾਪੀ ਵਜੀਦ ਖਾਂ ਨੂੰ ਸਜ਼ਾ ਦਿੱਤੀ, ਅੱਜ ਉਹ ਦਿਹਾੜਾ ਹੈ। ਉਸ ਦੀਵਾਨ ਦੇ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਸਾਧੂ ਜੀ ਅੱਗੇ ਦਸਮੱਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਭਾਈ ਤ੍ਰਿਲੋਚਨ ਸਿੰਘ ਜੀ ਪਾਬੰਦੀ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਅੱਜ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਹੈ। ਉਸ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ ਸਰਹੰਦ 'ਤੇ ਫਤਿਹ ਪਾਈ ਸੀ। ਆਓ ਬੜੇ ਪਿਆਰ ਦੇ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ

0: जावे ना निराश कोई, जावे ना निराश कोई तेरे दरबार विचों
1: जावदे ने।

ਦਸੋਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕਬੋਹਿਤ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰੇ ਸਮਾਂ ਮਿਲਿਆ। ਕੁਝ ਮਿੰਟਾਂ ਲਈ ਆਪ ਜੀ ਦੇ ਦਰਸ਼ਨ ਦੀ ਦਾਰ ਕਰੀਏ ਤੇ ਇਤਿਹਾਸ ਦੀ ਉਹ ਲੜੀ ਜੋ ਆਪਾਂ ਕੱਲ ਪੜ੍ਹਨੀ ਆਰੰਭ ਕੀਤੀ ਹੈ ਉਸ ਨੂੰ ਅੱਗੇ ਤੋਰੀਏ। ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਦਾ ਧਿਆਨ ਇਤਿਹਾਸ ਦੇ ਉਸ ਪੰਨੇ ਤੇ ਕੇਂਦਰਿਤ ਕਰਾਂ ਜੋ ਆਪਾਂ ਅੱਜ ਵਿਚਾਰਨਾ, ਪੜ੍ਹਨਾ, ਸੁਣਨਾ ਤੇ ਗਹਿਣ ਕਰਨਾ। ਉਸ ਤੋਂ ਪਹਿਲਾਂ ਮੈਂ ਇੱਕ ਸ਼ਬਦ ਮਨ ਦੀ ਵਰਤੋਂ ਕਰਕੇ ਗੱਲ ਨੂੰ ਅੱਗੇ ਤੋਰ ਲਾਂ। ਮਨ, ਅਸੀਂ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਹਾਂ। ਕਈ ਵਾਰ ਸਾਨੂੰ ਮਿਲਣ ਵਾਲਾ ਬੰਦਾ ਕਹਿੰਦਾ ਅੱਜ ਮੇਰਾ ਮਨ ਠੀਕ ਨਹੀਂ। ਕਈ ਵਾਰ ਸਾਨੂੰ ਲੱਗਦਾ ਵੀ ਅੱਜ ਮੇਰਾ ਮਨ ਬਹੁਤ ਖੁਸ਼ ਹੈ, ਅੱਜ ਮੇਰਾ ਕੰਮ ਕਰਨ ਨੂੰ ਮਨ ਨਹੀਂ ਕਰਦਾ। ਤੇ ਮਨ ਕੀ ਹੈ? ਮਨ ਸ਼ਬਦ ਬਾਣੀ ਵਿੱਚ ਬਹੁਤ ਵਾਰ ਆਇਆ ਤੇ ਵੱਖ ਵੱਖ ਪੱਖਾਂ ਤੋਂ ਆਇਆ। ਮਨ ਦੀ ਸਰੀਰ ਵਿੱਚ ਥਾਂ ਕਿਹੜੀ ਹੈ? ਸਰੀਰ ਵਿੱਚ ਕਿੱਥੇ ਹੈ ਸਾਡਾ ਮਨ? ਮਨੁੱਖ ਜਿੰਨੀਆਂ ਵੀ ਗਲਤੀਆਂ ਕਰਦਾ ਮਨ ਕਰਕੇ ਕਰਦਾ, ਮਨੁੱਖ ਜਦੋਂ ਵੀ ਆਪਣੇ ਆਪ ਨੂੰ ਸੁਧਾਰਦਾ ਮਨ ਕਰਕੇ ਸੁਧਾਰਦਾ। ਬਾਬਾ ਕਬੀਰ ਸਾਹਿਬ ਦਾ ਬਚਨ ਆਪ ਜੀ ਨੂੰ ਯਾਦ ਹੈ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਇਹ ਜਾਣਦਾ ਬੁੱਝਦਾ ਵੀ ਗਲਤੀਆਂ ਕਰਦਾ। ਲੇਕਿਨ ਅੱਜ ਦਾ ਜਿਹੜਾ ਮਨ ਹੈ ਉਹ ਬਹੁਤ ਖੰਡਾ ਵਿੱਚ ਆ ਗਿਆ, ਬਹੁਤ ਦੂਰ, ਬਹੁਤ ਵੰਡਿਆ ਗਿਆ। ਜੇ ਅਸੀਂ ਪੁਰਾਤਨ ਯੁੱਗ ਵਿੱਚ ਜਾਵਾਂਗੇ, ਜੇ ਤੇ ਅਸੀਂ ਦਿਮਾਗ ਦੇ ਪੱਧਰ ਤੇ ਗੱਲ ਕਰਾਂਗੇ, ਜੇ ਤੁਸੀਂ ਆਖੋ ਵੀ ਅੱਜ ਦੇ ਬੱਚਿਆਂ ਦਾ ਦਿਮਾਗ ਬਹੁਤ ਤੇਜ਼ ਹੈ, ਇਹ ਗੱਲ ਠੀਕ ਨਹੀਂ। ਅਸੀਂ ਕਹਿ ਦਿੰਦੇ ਹਾਂ ਦਿਮਾਗ ਤੇਜ਼ ਹੈ, ਲੇਕਿਨ ਜਿਹੜੇ ਇਹਦੇ ਮਨੋਵਿਗਿਆਨੀ ਨੇ ਉਹ ਕਹਿੰਦੇ ਨਹੀਂ, ਦਿਮਾਗ ਦੇ ਪੱਧਰ ਤੇ ਕੋਈ ਬਹੁਤਾ ਫਰਕ ਨਹੀਂ ਪਿਆ, ਬਲਕਿ ਹੁਣ ਹੈ ਜਿਹੜਾ ਉਹ ਦਿਮਾਗ ਹੈ ਉਹ ਬਹੁਤ ਪਾਸੇ ਡਿਵਾਈਡ ਹੋ ਗਿਆ, ਵੰਡਿਆ ਗਿਆ। ਕਿਉਂਕਿ ਹੁਣ ਤੁਹਾਡੇ ਕੋਲ ਬਹੁਤ ਸਾਰੀਆਂ ਡਿਵਾਈਸਾਂ ਨੇ, ਤੁਸੀਂ ਬੈਠੇ ਹੋ, ਕਿਸੇ ਨੂੰ ਵਟਸਐਪ 'ਤੇ, ਕਿਸੇ ਨੂੰ ਮੈਸੰਜਰ 'ਤੇ, ਕਿਸੇ ਨੂੰ ਫੇਸਬੁੱਕ 'ਤੇ, ਕਿਸੇ ਨੂੰ ਈਮੇਲ 'ਤੇ ਮੈਸੇਜ ਆਉਂਦੇ ਨੇ। ਓਨਾ ਹੀ ਮਨ ਵੰਡਿਆ ਜਾਂਦਾ, ਓਨਾ ਹੀ ਮਨ ਖੰਡਿਤ ਹੋ ਜਾਂਦਾ। ਪੁਰਾਤਨ ਸਮੇਂ ਇਹ ਨਹੀਂ ਸੀ। ਇਸੇ ਕਰਕੇ ਮਨੁੱਖ ਜਦੋਂ ਗੁਰਦੁਆਰਾ ਸਾਹਿਬ ਆਉਂਦਾ ਉਹ ਬੈਠਾ ਹੁੰਦਾ, ਲੇਕਿਨ ਉਹ ਭੁੱਲ ਜਾਂਦਾ ਵੀ ਮੈਂ ਗੁਰਦੁਆਰਾ ਸਾਹਿਬ ਕਿਉਂ ਆਇਆ। ਹਾਂ, ਜਦੋਂ ਅਰਦਾਸ ਕਰਦਾ, ਮੰਗਾਂ ਮੰਗਦਾ ਉਦੋਂ ਮਨ ਕਹਿੰਦਾ ਵੀ ਗੁਰੂ ਕੋਲ ਮੰਗਣਾ ਚਾਹੀਦਾ। ਬਿਲਕੁਲ, ਅਸੀਂ ਆਪਣੇ ਗੁਰੂ ਕੋਲ ਮੰਗਣਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੇਕਿਨ ਜਦੋਂ ਸੰਗਤ ਵਿੱਚ ਬਹਿੰਦਾ, ਮਨ ਦੀ ਅਸਲ ਅਵਸਥਾ ਹੈ ਕਿ ਜੇ ਤੂੰ ਗੁਰੂ ਘਰ ਵਿੱਚ ਆਇਆ, ਗੁਰੂ ਦਰਬਾਰ ਵਿੱਚ ਆਇਆ, ਪਹਿਲੀ ਗੱਲ ਤੇ ਮਨ ਕਰਕੇ ਕਦੇ ਰੱਬ ਨੂੰ ਭੁਲਾਉਣਾ ਨਹੀਂ, ਹਰ ਵੇਲੇ ਯਾਦ। ਲੇਕਿਨ ਜਦੋਂ ਗੁਰਦੁਆਰਾ ਸਾਹਿਬ ਆਇਆ ਫਿਰ ਤੇ ਜ਼ਰੂਰ ਹੀ ਯਾਦ ਕਰਨਾ। ਤੁਸੀਂ ਅਕਸਰ ਵੇਖਿਆ ਹੋਏਗਾ ਜਦੋਂ ਮੇਰੇ ਵਰਗਾ ਕੋਈ ਪ੍ਰਚਾਰਕ ਦੀਵਾਨ ਦੀ ਆਰੰਭਤਾ ਕਰਦਾ

ਫਤਿਹ ਬੁਲਾਉਂਦਾ ਨਾ, ਉਹਦੀ ਦੋ ਵਾਰੀ ਵਾਹਿਗੁਰੂ ਸ਼ਬਦ ਹੁੰਦਾ। ਬਹੁਤ ਥੋੜੇ ਸਰੀਰ ਨੇ ਜਿਹੜੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿੰਦੇ ਨੇ, ਕਿਉਂ ਨਹੀਂ ਕਹਿੰਦੇ? ਗੁਰੂ ਕੋਲ ਆਇਆ ਤੇ ਗੁਰੂ ਦਾ ਨਾਮ ਨਹੀਂ ਲੈਣਾ, ਕਿਉਂਕਿ ਮਨ ਵੱਖ ਵੱਖ ਖਿਆਲਾਂ ਵਿੱਚ ਚੱਲਿਆ ਜਾਂਦਾ, ਮਨ ਤੇ ਇੱਥੇ ਹਾਜ਼ਰ ਹੀ ਨਹੀਂ ਹੁੰਦਾ। ਸਰੀਰ ਏ ਬੈਠਾ ਹੁੰਦਾ, ਮਨ ਹਾਜ਼ਰ ਨਹੀਂ ਹੁੰਦਾ। ਤੇ ਅੱਜ ਆਪਾਂ ਗੱਲ ਵੀ ਮਨ ਤੋਂ ਹੀ ਸ਼ੁਰੂ ਕਰਨੀ ਹੈ, ਤੇ ਆਓ ਫਿਰ ਮਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਕਰੀਏ। ਜਿਹਨਾਂ ਦਾ ਮਨ ਹਾਜ਼ਰ ਹੈ ਉਹ ਜ਼ਰੂਰ ਦਾਸ ਦੀ ਫਤਿਹ ਪ੍ਰਵਾਨ ਕਰਕੇ, ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਨਗੇ। ਫਤਿਹ ਪ੍ਰਵਾਨ ਕਰੋ ਤੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਪਿਆਰ ਸਾਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ। ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ ਸ਼ੁਭ ਭਾਵਨਾ ਆਸ ਮੁਰਾਦ ਲੈ ਕੇ ਆਏ ਹੋ, ਮਹਾਰਾਜ ਤੁਹਾਡੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਆਸਾਂ ਮੁਰਾਦਾਂ ਪੂਰੀਆਂ ਕਰਨ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੇ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ, ਗੁਰਬਾਣੀ ਦੇ ਸਿਮਰਨ ਦੀ ਦਾਤ ਪਾ ਦੇ। ਇਤਿਹਾਸ ਦਾ ਜੋ ਪੰਨਾ ਸੀ ਪੜ੍ਹ ਰਹੇ ਸੀ, ਉਹ ਸੀ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਕੌਮ ਦਾ ਬਹੁਤ ਵੱਡਾ ਬਹਾਦਰ, ਸਿੱਖ ਕੌਮ ਦਾ ਬਹੁਤ ਵੱਡਾ ਨਾਇਕ, ਜਿਹਨੇ ਸਿੱਖਾਂ ਵਿੱਚ ਪਹਿਲੀ ਵਾਰੀ ਰਾਜ ਸੱਤਾ ਦੀ ਜਿਹੜੀ ਗੱਲ ਹੈ ਉਸ ਨੂੰ ਪ੍ਰਚੰਡ ਕੀਤਾ, ਪਹਿਲੀ ਵਾਰੀ ਖਾਲਸਾ ਰਾਜ ਨੂੰ ਸਥਾਪਿਤ ਕੀਤਾ। ਤੇ ਜਿਹੜਾ ਰਾਜ ਸਥਾਪਿਤ ਕੀਤਾ ਉਹਦੇ ਵਿੱਚ ਇਹ ਵੀ ਦਰਸਾਇਆ ਕਿ ਰਾਜ ਕਰਨਾ ਕਿਵੇਂ, ਗਰੀਬਾਂ ਦੇ ਹੱਕ ਵਿੱਚ, ਮੁਜ਼ਾਰਿਆਂ ਦੇ ਹੱਕ ਵਿੱਚ, ਜ਼ਮੀਨਾਂ ਦੇ ਅਧਿਕਾਰ ਮੁਜ਼ਾਰਿਆਂ ਨੂੰ ਦੇਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ, ਸਰਹੰਦ ਦੀ ਫਤਿਹ ਦਾ ਨਾਇਕ। ਲੇਕਿਨ ਜੇ ਪਿਛੋਕੜ ਵਿੱਚ ਵੇਖੋਗੇ ਉਹਦਾ ਮਨ ਬਹੁਤ ਬਾਹਰ ਪਰੇਸ਼ਾਨੀ ਦੇ ਦੌਰ ਵਿੱਚ ਗੁਜ਼ਰਿਆ, ਉਹਦੇ ਮਨ ਨੂੰ ਕਿੰਨੇ ਸਾਲ ਟਕਾ ਨਹੀਂ ਆਇਆ। ਉਹਦੀ ਭਟਕਣਾ ਜਿਹੜੀ ਇਹ ਘਟਨਾ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਆਪਾਂ ਕੱਲ ਦੀਵਾਨ ਛੱਡਿਆ ਸੀ, ਜਿੱਥੇ ਦੀਵਾਨ ਦੀ ਸਮਾਪਤੀ ਕੀਤੀ ਸੀ। ਰਾਜਪੂਤ ਪਰਿਵਾਰ ਵਿੱਚ ਪੈਦਾ ਹੋਇਆ, ਜਵਾਨੀ ਵਿੱਚ ਪੈਰ ਧਰਿਆ, ਸ਼ਿਕਾਰ ਖੇਡਣ ਦਾ ਚਾਅ ਹੈ, ਤੀਰ ਕਮਾਨ ਲੈ ਕੇ ਨਿਕਲ ਜਾਂਦਾ, ਸ਼ਿਕਾਰ ਖੇਡਦਾ, ਜਿਸ ਵੀ ਸ਼ਿਕਾਰ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਂਦਾ, ਜਦੋਂ ਨਿਸ਼ਾਨਾ ਠੀਕ ਟਿਕਾਣੇ ਤੇ ਵੱਜਦਾ ਨੂੰ ਚਾਅ ਚੜ ਜਾਂਦਾ, ਮੇਰਾ ਨਿਸ਼ਾਨਾ ਟਿਕਾਣੇ ਤੇ ਵੱਜਿਆ, ਅੱਜ ਇਹ ਸ਼ਿਕਾਰ ਕਰਨ ਵਾਸਤੇ ਨਿਕਲਿਆ, ਹੱਥ ਵਿੱਚ ਤੀਰ ਕਮਾਨ ਹੈ, ਕਸ਼ਮੀਰ ਦੀਆਂ ਵਾਦੀਆਂ ਵਿੱਚ ਇਹ ਵਿਚਰਦਾ ਹੈ, ਸੋਚਦਾ ਅੱਜ ਮੈਂ ਕਿਸ ਗੱਲ ਦਾ ਸ਼ਿਕਾਰ ਕਰਾਂ, ਕਿਹੜੇ ਜੀਵ ਦਾ ਸ਼ਿਕਾਰ ਕਰਾਂ। ਅਚਨ ਚੇਤੇ ਦੇ ਅੱਗਿਓਂ ਇੱਕ ਹਿਰਨਾ ਦੀ ਡਾਰ, ਜਿੱਥੋਂ ਤੱਕ ਇਹਦੇ ਤੀਰ ਦੀ ਮਾਰ ਹੈ, ਇਹਦੀਆਂ ਅੱਖਾਂ ਦੇ ਸਾਹਮਣੇ ਹਿਰਨਾ ਦੀ ਇੱਕ ਡਾਰ ਭੱਜੀ ਜਾ ਰਹੀ ਹੈ। ਇਹਦਾ ਮਨ ਕੀਤਾ ਅੱਜ ਮੈਂ ਕਿਸ ਹਿਰਨ ਦਾ ਸ਼ਿਕਾਰ ਕਰਾਂ, ਤੇ ਇਹਨੇ ਕਮਾਨ ਦੀ ਤੰਦੀ ਤੇ ਤੀਰ ਚਾੜਿਆ, ਕਿਉਂਕਿ ਮਨ ਨੇ ਕਹਿ ਦਿੱਤਾ ਅੱਜ ਸ਼ਿਕਾਰ ਹਿਰਨ ਦਾ ਕਰਨਾ। ਇਹਨੇ ਕਮਾਨ ਦੀ ਤੰਦੀ ਤੇ ਤੀਰ ਚਾੜਿਆ ਤੇ ਤੀਰ ਚਲਾ ਦਿੱਤਾ, ਤੀਰ ਟਿਕਾਣੇ ਤੇ ਵੱਜਿਆ, ਤੀਰ ਵੱਜਦਿਆਂ ਸਾਰ ਉਹ ਜੀਵ ਸੀ ਜਿਹੜਾ ਧਰਤੀ ਤੇ ਡਿੱਗ ਪਿਆ, ਹੁਣ ਇਹ ਦੌੜਿਆ ਉਸ ਪਾਸੇ ਨੂੰ ਜਿੱਥੇ ਜੀਵ ਡਿੱਗਾ, ਬਾਕੀ ਹਿਰਨ ਤੇ ਦੌੜ ਗਏ, ਹੁਣ ਇਹ ਚਲਿਆ ਗਿਆ ਉਸ ਥਾਂ ਦੇ ਉੱਤੇ, ਜਾ ਕੇ ਵੇਖਿਆ ਕਿ ਜਿੱਥੇ ਮੈਂ ਤੀਰ ਮਾਰਿਆ ਬਿਲਕੁਲ ਇਸ ਜੀਵ ਦੇ ਤੀਰ ਉਸੇ ਥਾਂ ਤੇ ਵੱਜਿਆ, ਲੇਕਿਨ ਇਹ ਨਰ ਜੀਵ ਨਹੀਂ, ਇਹ ਮਰਦ ਹੈ, ਇਹ ਤੀਰ ਇੱਕ ਹਿਰਨੀ ਨੂੰ ਵੱਜਿਆ, ਹਿਰਨੀ ਨੂੰ ਜਿੱਥੇ ਤੀਰ ਵੱਜਿਆ ਉਹਦੇ ਵਿੱਚੋਂ ਬਹੁਤ ਤੇਜ਼ੀ ਨਾਲ ਖੂਨ ਨਿਕਲਦਾ, ਤੇ ਹਿਰਨੀ ਗਰਭਵਤੀ ਹੈ, ਤੇ ਨਾਲ ਜਿੱਥੇ ਹਿਰਨੀ ਤੇਜ਼ੀ ਨਾਲ ਸਵਾਸ ਲੈਣ ਲੱਗੀ, ਜਾਪਦਾ ਹੈ ਕਿ ਹੁਣ ਇਹਦੇ ਸਵਾਸ ਖਤਮ ਹੋ ਜਾਣਗੇ, ਮਰ ਜਾਏਗੀ, ਤੇ ਉਹਦੇ ਵੇਖਦਿਆਂ ਵੇਖਦਿਆਂ ਜਿਹਦਾ ਨਾਂ ਲਕਸ਼ਮਣ ਦੇਵ ਹੈ, ਅੱਜ ਇਹਨੂੰ ਚਾਅ ਨਹੀਂ ਹੋਇਆ, ਅੱਜ ਇਹਨੂੰ ਖੁਸ਼ੀ ਨਹੀਂ ਹੋਈ, ਪਹਿਲਾਂ ਇਹਨੂੰ ਜਦੋਂ ਸ਼ਿਕਾਰ ਮਾਰਦਾ ਸੀ, ਤੀਰ ਮਾਰਦਾ ਸੀ, ਚੌ ਚੜਦਾ ਸੀ, ਲੇਕਿਨ ਅੱਜ ਜਦੋਂ ਹਰਨੀ ਨੂੰ ਤੜਫਦਿਆਂ ਵੇਖਦਾ, ਮਨ ਉਹੀ ਹੈ, ਮਨੁੱਖ ਉਹੀ ਹੈ, ਅੱਜ ਤਬਦੀਲੀ ਆ ਗਈ। ਇਹ ਤਬਦੀਲੀ ਹੋਰ ਉਦੋਂ ਜ਼ਿਆਦਾ ਹੋ ਗਈ ਜਦੋਂ ਹਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲਦੇ ਨੇ ਮਾਸੂਮ, ਤੇ ਉਹ ਬੱਚੇ ਤੜਫਦੇ ਤੜਫਦੇ ਇਹਦੀਆਂ ਅੱਖਾਂ ਦੇ ਸਾਹਮਣੇ ਮਰ ਜਾਂਦੇ ਨੇ, ਇਹ ਲਕਸ਼ਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਉਹ ਹਿਰਨੀ ਵੀ ਮਰ ਜਾਂਦੀ ਹੈ, ਤੇ ਮਨ ਜਿਹਨੂੰ ਚਾਅ ਸੀ ਸ਼ਿਕਾਰ ਕਰਨ ਦਾ, ਜਿਹਦੇ ਮਨ ਵਿੱਚ ਹਮੇਸ਼ਾ ਤੇਜ਼ੀ ਰਹਿੰਦੀ ਸੀ ਮੈਂ ਸ਼ਿਕਾਰ ਕਰਨਾ, ਮੇਰਾ ਤੀਰ ਕਦੇ ਨਿਸ਼ਾਨੇ ਤੋਂ ਉੱਕਿਆ ਨਹੀਂ, ਅੱਜ ਉਸ ਲਕਸ਼ਮਣ ਦੇਵ ਦਾ ਮਨ ਵਿਰਾਗੀ ਹੋ ਗਿਆ, ਅੱਜ ਉਹਨੂੰ ਚਾਅ ਨਹੀਂ ਚੜਿਆ, ਅੱਜ ਉਹਨੂੰ ਉਦਾਸੀ ਨੇ ਘੇਰ ਲਿਆ। ਕਿਵੇਂ ਉਹਦਾ ਮਨ ਵਿਰਾਗ ਵਿੱਚ ਆ ਗਿਆ,
ਜਿੱਥੋਂ ਉਹਦੇ ਮਨ ਵਿੱਚ ਤਬਦੀਲੀ ਆਉਂਦੀ ਹੈ, ਜਿੱਥੋਂ ਆਪਣੇ ਜੀਵਨ ਦਾ ਫਲਸਫਾ ਬਦਲਦਾ, ਜਦੋਂ ਆਪਣੀ ਜ਼ਿੰਦਗੀ 'ਚ ਫੈਸਲੇ ਬਦਲਦਾ, ਕਿਵੇਂ ਉਹਦਾ ਮਨ ਭਟਕਣ ਵਿੱਚ ਪੈ ਗਿਆ, ਕਿਵੇਂ ਉਦਾਸ ਹੋ ਗਿਆ, ਕਿਵੇਂ ਵਿਰਾਗੀ ਹੋ ਗਿਆ। ਆਓ ਕਵਿਤਾ ਦੇ ਸ਼ਬਦਾਂ ਵਿੱਚ ਇਤਿਹਾਸ ਸਾਹਿਬ ਪੰਨਾ ਤਰਲੋਤਨ ਸਿੰਘ ਭਮਰਦੀ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗਾ।

0: मन राजपूत दा वैरागी हो गया,
1: मन राजपूत दा वैरागी हो गया, मन राजपूत दा वैरागी हो गया।
2: मन विच वैराग आ गया, जिस शिकार करन दा चा सी ओ सारा मर गया। ते वैराग इन्ना आया हुण घर आ गया, कुछ खाण नूं जी नहीं करदा, उदासी ने खेद लिया। जदों मन उदास हो जाए तुहाडी भुख मर जांदी है, प्यास मर जांदी है, तुहाडा कुछ भी करन नूं जी नहीं करदा। इत्थों तक कि तुसीं किसे नाल बोलना भी नहीं चाहुंदे। मन दे पद्धर ते मनुखी जीव है जिहड़ा, इस नूं पूरे तरीके नाल समझा नहीं जा सकदा। जिहड़ा बंदा बहुत वड्डा दानी है, कई वारी उहदे मन विच बहुत छोटा लालच आ सकदा है। जिहड़ा बंदा बहुत वड्डा धर्म कमाउंदा है, उहदे मन विच अछोपले जे किते पाप पैदा हो सकदा है, क्योंकि पाप दा मूल है जिहड़ा ਉਹ ਮਨ ਹੈ। ਇਹ ਦੋ ਸ਼ਬਦ ਬਹੁਤ ਨੇੜੇ ਨੇੜੇ ਦੇ ਨੇ, ਇੱਕ ਪਾਪ ਅਤੇ ਇੱਕ ਅਪਰਾਧ। ਪਾਪ ਅਤੇ ਅਪਰਾਧ ਬਹੁਤ ਨੇੜੇ ਦੇ ਸ਼ਬਦ ਨੇ, ਕਈ ਵਾਰੀ ਇਹਨਾਂ ਨੂੰ ਅਸੀਂ ਇੱਕੋ ਅਰਥਾਂ ਵਿੱਚ ਵਰਤਦੇ ਹਾਂ। ਤੁਸੀਂ ਕਈ ਵਾਰ ਸੁਣਿਆ ਹੋਏਗਾ ਬੰਦਿਆਂ ਨੂੰ, ਅਸੀਂ ਤਾਂ ਜੀ ਪਾਪੀ ਬੰਦੇ ਹਾਂ, ਅਸੀਂ ਤਾਂ ਜੀ ਅਪਰਾਧੀ ਬੰਦੇ ਹਾਂ। ਲੇਕਿਨ ਪਾਪ ਅਤੇ ਅਪਰਾਧ ਵਿੱਚ ਫਰਕ ਹੈ। ਅਪਰਾਧ ਕਰਦੇ ਨੇ ਹੱਥ, ਤੁਸੀਂ ਕਿਸੇ ਦੇ ਸੋਟੀ ਮਾਰ ਦਿੱਤੀ, ਤੁਸੀਂ ਕਿਸੇ ਦੀ ਕਾਰ ਭੰਨ ਦਿੱਤੀ, ਇਹ ਕੰਮ ਹੱਥ ਨਾਲ ਹੱਥ ਕਰਦੇ ਨੇ। ਲੇਕਿਨ ਪਾਪ ਹੈ ਜਿਹੜਾ, ਇਹ ਮਨ ਕਰਦਾ। ਪਹਿਲਾਂ ਪਾਪ ਦਾ ਜਿਹੜਾ ਖਿਆਲ ਹੈ ਕੁਝ ਵੀ ਕਰਨ ਦਾ, ਉਹ ਮਨ ਵਿੱਚ ਆਉਂਦਾ। ਅਤੇ ਇਹ ਨਹੀਂ ਕਿ ਕੇਵਲ ਮਾੜਾ ਹੀ ਖਿਆਲ ਆਉਂਦਾ, ਚੰਗਾ ਵੀ ਆਉਂਦਾ। ਜਦੋਂ ਮਨ ਵਿੱਚ ਖਿਆਲ ਆਉਂਦਾ ਵੀ ਅੱਜ ਗੁਰਦੁਆਰਾ ਸਾਹਿਬ ਜਾਣਾ, ਇਹ ਵੀ ਮਨ ਵਿੱਚੋਂ ਹੀ ਆਇਆ। ਮਨ ਕੀ ਹੈ ਜੇ ਆਪਾਂ ਸੰਖੇਪ ਰੂਪ ਸਮਝਣਾ ਹੋਵੇ, ਜਿੱਥੋਂ ਹਰ ਵੇਲੇ ਖਿਆਲਾਂ ਦਾ ਪ੍ਰਵਾਹ ਚੱਲਦਾ ਹੈ, ਹਰ ਵੇਲੇ ਖਿਆਲ। ਇਹ ਨਹੀਂ ਕਿ ਜ਼ਰੂਰੀ ਵੀ ਚੰਗੇ ਹੀ ਨੇ, ਮਾੜੇ ਵੀ ਉਹਦੇ ਵਿੱਚ ਹੀ ਆਉਂਦੇ ਨੇ। ਅਤੇ ਮਨ ਦੀ ਅਵਸਥਾ ਇਹ ਹੈ ਕਿ ਜਿੱਥੇ ਧਰਮ ਕਮਾਉਣ ਜਾਂਦੇ ਹਾਂ, ਕਈ ਵਾਰੀ ਇਸੋਂ ਅਸੀਂ ਪਾਪ ਨਾਲ ਆਪਣਾ ਬੋਝਾ ਭਰ ਲਿਆਉਂਦੇ ਹਾਂ। ਮਨ ਕਈ ਵਾਰੀ ਬਹੁਤ ਲਾਲਚੀ ਹੋ ਜਾਂਦਾ, ਬਹੁਤ ਲਾਲਚੀ। ਮੈਂ ਗੱਲ ਲੰਬੇਰੀ ਨਾ ਕਰਾਂ, ਗੱਲ ਆਪਣੀ ਚੱਲਦੀ ਸੀ ਮਨ ਬਾਬਤ। ਐਸਾ ਵੀ ਮਹਾਰਾਜ ਨੇ ਆਖਿਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਪਛਾਣ ਤੇ ਸਹੀ, ਇਹ ਮਨ ਕਰਕੇ ਹੀ ਇਹਨੇ ਆਪ ਭਗਵਾਨ ਬਣਨਾ, ਮਨ ਕਰਕੇ ਇਹਨੇ ਰੱਬ ਬਣ ਜਾਣਾ। ਆਪਾਂ ਲਕਸ਼ਮਣ ਦੇਵ ਦਾ ਜ਼ਿਕਰ ਕਰ ਰਹੇ ਹਾਂ। ਜੀ ਕਰਦਾ ਹੁੰਦਾ ਕਿ ਕੁਝ ਗੱਲਾਂ ਨਾਲ ਕੀਤੀਆਂ ਜਾਣ, ਜਿਹੜੀਆਂ ਜ਼ਿੰਦਗੀ ਦੇ ਬਹੁਤ ਵੱਡੇ ਤੱਤਾਂ ਨੂੰ ਸਾਡੇ ਸਾਹਮਣੇ ਰੂਪਮਾਨ ਕਰਦੀਆਂ ਨੇ, ਸਮਝਾਉਂਦੀਆਂ ਨੇ। ਲੇਕਿਨ ਇਤਿਹਾਸ ਦੀ ਆਪਣੀ ਇੱਕ ਪਾਬੰਦੀ ਹੁੰਦੀ ਹੈ, ਉਹਨੂੰ ਅੱਗੇ ਤੋਰਨਾ ਹੁੰਦਾ। ਇਹ ਲਕਸ਼ਮਣ ਦੇਵ ਤੋਂ ਬੰਦਾ ਸਿੰਘ ਬਹਾਦਰ ਕਿਵੇਂ ਬਣਦਾ ਹੈ, ਇਹ ਇੱਕੋ ਦਿਨ ਦੀ ਘਟਨਾ ਨਹੀਂ। ਹੁਣ ਇਹਦੀ ਭਟਨਾ ਵੱਧ ਗਈ, ਇਹਨੇ ਇੱਕ ਦਿਨ ਗੁੱਸੇ ਵਿੱਚ ਆ ਕੇ ਆਪਣਾ ਤੀਰ ਕਮਾਨ ਤੋੜ ਦਿੱਤਾ। ਜਿਹੜੇ ਤੀਰ ਦਾ ਨਿਸ਼ਾਨਾ ਵੱਜਿਆ ਸੀ ਉਹ ਤੀਰ ਤੋੜ ਦਿੱਤਾ, ਕਮਾਨ ਤੋੜ ਦਿੱਤੀ, ਕਾਨੀਆਂ ਭੰਨ ਦਿੱਤੀਆਂ। ਲੇਕਿਨ ਮਨ ਨੂੰ ਚੈਨ ਹਾਲੇ ਵੀ ਨਹੀਂ ਆਇਆ। ਤੇ ਫਿਰ ਇੱਕ ਦਿਨ ਐਸਾ ਆਇਆ, ਇਹ ਘਰ ਛੱਡ ਕੇ ਤੁਰ ਪਿਆ, ਘਰ ਨੂੰ ਛੱਡ ਦਿੱਤਾ। ਮਾਪਿਆਂ ਨੇ ਸਮਝਾਇਆ, ਲੇਕਿਨ ਘਰ ਛੱਡ ਦਿੱਤਾ, ਤੁਰ ਪਿਆ। ਮੰਜ਼ਿਲ ਕੋਈ ਨਹੀਂ, ਪਹੁੰਚਣਾ ਕਿੱਥੇ ਹੈ? ਜਦੋਂ ਬੰਦੇ ਨੂੰ ਮੰਜ਼ਿਲ ਪਤਾ ਹੋਵੇ ਮੈਂ ਕਿੱਥੇ ਜਾਣਾ ਹੈ, ਉਹ ਮੰਜ਼ਿਲ ਤੇ ਪਹੁੰਚ ਜਾਏਗਾ, ਘੰਟਿਆਂ ਵਿੱਚ ਪਹੁੰਚ ਜਾਏਗਾ, ਇੱਕ ਦੋ ਦਿਨ ਵਿੱਚ ਪਹੁੰਚ ਜਾਏਗਾ। ਪਤਾ ਹੈ ਨਾ ਕਿ ਜੇ ਮੈਂ ਮੰਨ ਲਓ ਵੈਨਕੂਵਰ ਜਾਣਾ ਤੇ ਸਾਨੂੰ ਪਤਾ ਲੱਗਿਆਗਾ ਵੀ 10-12 ਘੰਟੇ ਵਿੱਚ ਅਸੀਂ ਪਹੁੰਚ ਜਾਵਾਂਗੇ। ਜੇ ਪਤਾ ਹੀ ਨਾ ਹੋਵੇ ਕਿੱਥੇ ਜਾਣਾ, ਤੁਰ ਪਿਆ, ਪਤਾ ਹੈ ਨਹੀਂ ਕਿੱਥੇ ਜਾਣਾ। ਮਨ ਭਟਕਣ ਵਿੱਚ ਹੈ, ਇਹ ਭਟਕਦਾ ਜੰਗਲਾਂ ਵਿੱਚ ਫਿਰਦਾ ਹੈ। ਤੇ ਇਹਨੂੰ ਉੱਥੇ ਇੱਕ ਸਾਧੂ ਮਿਲਦਾ ਹੈ ਜਿਹਦਾ ਨਾਂ ਹੈ ਜਾਨਕੀ ਦਾਸ। ਵੈਰਾਗੀ ਮਤ ਦਾ ਸਾਧੂ ਹੈ, ਵੈਸ਼ਨਵ ਸਾਧੂ। ਜਾਨਕੀ ਦਾਸ ਇਹਦੇ ਨਾਲ ਗੱਲਾਂ ਕਰਦਾ ਹੈ ਤੇ ਇਹ ਉਹਦੀਆਂ ਗੱਲਾਂ ਨਾਲ ਪ੍ਰਭਾਵਿਤ ਹੁੰਦਾ ਤੇ ਉਹਦਾ ਚੇਲਾ ਬਣ ਜਾਂਦਾ ਹੈ। ਇੱਕ ਰਾਜਪੂਤ ਸ਼ਿਕਾਰ ਕਰਨ ਵਾਲਾ ਨੌਜਵਾਨ ਜਾਨਕੀ ਦਾਸ ਦਾ ਚੇਲਾ ਬਣ ਗਿਆ ਤੇ ਉਹਨੇ ਇਹਦਾ ਨਾਮ ਬਦਲ ਕੇ ਰੱਖ ਦਿੱਤਾ ਮਾਧੋ ਦਾਸ। ਹੁਣ ਇਹ ਕਿੰਨੇ ਵਾਰੀ ਉਹਦੇ ਨਾਲ ਰਹਿੰਦਾ, ਕੋਲ ਰਹਿੰਦਾ ਉਹਦੇ, ਲੇਕਿਨ ਹੌਲੀ ਹੌਲੀ ਮਨ ਫਿਰ ਭਟਕਣਾ ਵਿੱਚ ਆ ਜਾਂਦਾ, ਮਨ ਫਿਰ ਬੇਕਾਬੂ ਹੋ ਜਾਂਦਾ, ਫਿਰ ਉਹਦਾ ਸਾਥ ਛੱਡ ਕੇ ਇਹ ਡੇਰਾ ਰਾਮ ਥੰਮਣ ਵਿੱਚ ਆਉਂਦਾ। ਲਾਹੌਰ ਜ਼ਿਲ੍ਹੇ ਦਾ ਕਸੂਰ ਪੰਜਾਬ ਦਾ ਹੀ ਪਾਰਟ ਸੀ, ਪੰਜਾਬ ਦਾ ਹਿੱਸਾ ਸੀ, ਅੱਜ ਪਾਕਿਸਤਾਨ ਵਿੱਚ ਹੈ। ਕਸੂਰ ਦੇ ਨੇੜੇ ਦੱਸੇ ਨੇ ਡੇਰਾ ਰਾਮ ਥੰਮਣ। ਇਹ ਬਹੁਤ ਕਰਨੀ ਵਾਲੇ ਮਹਾਂਪੁਰਖ ਹੋਏ ਨੇ ਬਾਬਾ ਰਾਮ ਥੰਮਣ ਜੀ। ਇਤਿਹਾਸਕ ਸਰੋਤ ਇਹ ਗੱਲ ਨੂੰ ਦੱਸਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਾਸੀ ਦੇ ਲੜਕੇ ਸਨ। ਤੇ ਮੈਂ ਗੱਲ ਕਿਸੇ ਵਿਦਵਾਨ ਸੱਜਣ ਕੋਲੋਂ ਸੁਣੀ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਵਿਚਰਨ ਦੇ ਢੰਗ ਨੂੰ ਵੇਖ ਕੇ ਇੱਕ ਦਿਨ ਉਹਦੀ ਮਾਸੀ ਨੇ ਆਖਿਆ ਸੀ, ਇਹ ਤੇ ਮਸਤਾਨਾ ਜਿਹਾ ਹੈ। ਆਪਣੀ ਭੈਣ ਮਾਤਾ ਤ੍ਰਿਪਤਾ ਨੂੰ ਆਖਿਆ ਸੀ, ਤੇਰਾ ਬੇਟਾ ਹੈ ਜਿਹੜਾ, ਇਹ ਤਾਂ ਮਸਤਾਨਾ ਜਿਹਾ ਹੈ, ਸਾਦੇ ਜੇ ਸੁਭਾਅ ਦਾ ਹੈ, ਇਹਨੂੰ ਦੁਨੀਆਦਾਰੀ ਦੀ ਸੋਝੀ ਨਹੀਂ। ਉਹਨੂੰ ਕੀ ਪਤਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਕਿਸ ਅਵਸਥਾ ਦੇ ਮਾਲਕ ਨੇ, ਜਿਹਨਾਂ ਨੂੰ ਅਕਾਲ ਪੁਰਖ ਭਗਵਾਨ ਨੇ ਦੁਨੀਆ ਨੂੰ ਤਾਰਨ ਵਾਸਤੇ, ਦੁਨੀਆ ਦਾ ਕਲਿਆਣ ਕਰਨ ਵਾਸਤੇ ਤੋਰਿਆ ਬਹੁਤ ਸੌਖੇ ਸਾਧਨਾਂ ਵਿੱਚ। ਜਿੰਨਾ ਸੌਖਾ ਧਰਮ ਗੁਰੂ ਨਾਨਕ ਦੇਵ ਮਹਾਰਾਜ ਨੇ ਸਥਾਪਿਤ ਕੀਤਾ, ਇੰਨਾ ਸੌਖਾ ਧਰਮ ਦੁਨੀਆ ਵਿੱਚ ਕੋਈ ਨਹੀਂ, ਨਹੀਂ ਤੇ ਧਰਮ ਬਹੁਤ ਔਖੇ ਸਨ। ਆਮ ਬੰਦਾ ਧਰਮ ਨਹੀਂ ਸੀ ਨਿਭਾ ਸਕਦਾ, ਗ੍ਰਿਸ਼ਤੀ ਬੰਦਾ ਧਰਮ ਨਹੀਂ ਸੀ ਨਿਭਾ ਸਕਦਾ, ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨੂੰ ਬਹੁਤ ਸੌਖਾ ਕੀਤਾ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਧਰਮ ਨੂੰ ਫਿਰ ਔਖਿਆਂ ਕਰ ਲਿਆ, ਅਸੀਂ ਗੁਰੂ ਨਾਨਕ ਦੇ ਫਲਸਫੇ ਤੋਂ ਬਹੁਤ ਦੂਰ ਚਲੇ ਗਏ। ਨਾ ਗੁਰੂ ਨਾਨਕ ਦੇਵ ਮਹਾਰਾਜ ਦਾ ਲੈਂਦੇ ਹਾਂ, ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਦੇ ਦੱਸੇ ਮਾਰਗ ਤੋਂ ਜਾਣੇ ਜਾਣ ਜਾਣੇ ਅਸੀਂ ਕਿਸੇ ਹੋਰ ਪਾਸੇ ਨੂੰ ਤੁਰ ਪਏ। ਮਹਾਰਾਜ ਕਿਰਪਾ ਕਰੇ, ਉਹ ਰਹਿਮਤ ਦੇਵੇ, ਸਾਡੇ ਮਨ ਨੂੰ ਸੋਝੀ ਆ ਜਾਏ। ਮੈਂ ਗੱਲ ਬਾਬਾ ਰਾਮ ਥੰਮਣ ਦੀ ਕਰ ਰਿਹਾ ਸੀ ਤੇ ਬਚਨ ਹੋਇਆ ਕਿ ਚਲੋ ਤੁਹਾਡੇ ਵੀ ਫਿਰ ਮੇਰੇ ਵਰਗਾ ਮਸਤਾਨਾ ਹੀ ਆਏਗਾ। ਫਿਰ ਮਾਸੀ ਦੀ ਕੁੱਖੋਂ ਜਿਸ ਬੱਚੇ ਨੇ ਜਨਮ ਲਿਆ ਉਹਦਾ ਨਾਂ ਰਾਮ ਥੰਮਣ ਰੱਖਿਆ ਗਿਆ, ਮਸਤਾਨੇ ਸੁਭਾਅ ਦੇ, ਬ੍ਰਹਮ ਗਿਆਨੀ, ਬ੍ਰਹਮ ਬਿਰਤੀ ਦੇ, ਘਰ ਪਰਿਵਾਰ ਦੀ ਕੋਈ ਪਰਵਾਹ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੀ ਸੀ ਨਾ ਮਾਤਾ ਤ੍ਰਿਪਤਾ ਨੂੰ, ਤੇਰਾ ਪੁੱਤਰ ਮਸਤਾਨਾ ਹੈ। ਬਾਬਾ ਰਾਮ ਥੰਮਣ ਬ੍ਰਹਮ ਦੀ ਅਵਸਥਾ ਵਿੱਚ ਪੈਦਾ ਹੋਏ ਤੇ ਉਹ ਡੇਰਾ ਰਾਮ ਥੰਮਣ ਹੈ ਜਿਹੜਾ, ਉਹਦੀ ਬਹੁਤ ਮਾਨਤਾ ਹੈ। ਇਹ ਬਚਨ ਹੁੰਦੇ ਨੇ, ਪਤਾ ਨਹੀਂ ਕਿਸ ਅਵਸਥਾ ਵਿੱਚੋਂ ਕਿਹੜਾ ਸਾਧੂ ਕਿਹੜਾ ਬਚਨ ਕਰ ਦੇਵੇ। ਮੈਂ ਮੇਰੇ ਪਿੰਡ ਵਿੱਚ ਵੀ ਇੱਕ ਸਾਧੂ ਦੀ ਰਸਨਾ ਤੋਂ ਨਿਕਲੇ ਸ਼ਬਦਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਸਾਧੂ ਤਾਂ ਨਹੀਂ ਵੇਖਿਆ, ਲੇਕਿਨ ਉਹਦੇ ਬਚਨ ਨੂੰ ਸੱਚ ਹੁੰਦਾ ਵੇਖਿਆ। ਮੈਂ ਉਹ ਗੱਲ ਹੁਣ ਆਪ ਜੀ ਨਾਲ ਟੱਚ ਨਹੀਂ ਕਰਾਂਗਾ, ਕਦੇ ਫਿਰ ਆਪ ਜੀ ਨਾਲ ਸਾਂਝੀ ਕਰਾਂਗਾ। ਗੱਲ ਚੱਲਦੀ ਸੀ, ਡੇਰਾ ਰਾਮ ਥੰਮਣ ਪਹੁੰਚ ਗਿਆ, ਉੱਥੇ ਇਹਦੇ ਨਾਲ ਇੱਕ ਇਹਦੀ ਮੁਲਾਕਾਤ ਇੱਕ ਹੋਰ ਸੰਤ ਨਾਲ ਹੁੰਦੀ ਹੈ, ਇੱਕ ਹੋਰ ਸਾਧਨਾ ਹੁੰਦੀ ਹੈ, ਜਿਹਦਾ ਨਾਂ ਹੈ ਵੈਰਾਗੀ ਸਾਧੂ ਰਾਮਦਾਸ। ਹੁਣ ਇਹ ਜਾਨਕੀ ਦਾਸ ਦੇ ਚੇਲੇ ਤੋਂ ਬਾਅਦ ਹੁਣ ਇਹਦੇ ਮਨ ਦੀ ਭਟਕਣਾ, ਇਹਨੂੰ ਚੈਨ ਨਹੀਂ ਆਉਂਦਾ। ਤੁਸੀਂ ਵੀ ਕਈ ਵਾਰੀ ਮਨੁੱਖੀ ਸਿੱਖ ਨੂੰ ਵੇਖਿਆ ਹੋਵੇਗਾ, ਉਹ ਵੀ ਥਾਂ ਥਾਂ ਤੇ ਭਟਕਦਾ, ਕਦੇ ਕਿਸੇ ਸੰਪਰਦਾ ਵਿੱਚ ਜਾਂਦਾ, ਕਦੇ ਕਿਸੇ ਕੋਲ ਜਾਂਦਾ, ਕਿਸੇ ਦੇਹਧਾਰੀ ਕੋਲ ਜਾਂਦਾ, ਬਹੁਤ ਥਾਵਾਂ ਤੇ ਜਾਂਦਾ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਹਧਾਰੀ ਪਰੰਪਰਾ ਨੂੰ ਕਿਉਂ ਖਤਮ ਕੀਤਾ ਕਲਗੀ ਵਾਲੇ ਪਾਤਸ਼ਾਹ ਨੇ, ਕਿ ਉਹ ਆਪਣੇ ਪੁੱਤਰ ਨੂੰ, ਜੇ ਚਮਕੌਰ ਦੀ ਗੜੀ ਦੀ ਗੱਲ ਕਰੀਏ, ਚਮਕੌਰ ਦੇ ਮੈਦਾਨ ਦੀ ਗੱਲ ਕਰੀਏ, ਸਾਨੂੰ ਪਤਾ ਹੈ ਕਿ ਮਹਾਰਾਜ ਐਡੇ ਵੱਡੇ ਜੰਗ ਵਿੱਚੋਂ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗਏ ਨੇ, ਭਾਈ ਦਿਆਸ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਇਹ ਮਹਾਰਾਜ ਦੇ ਨਾਲ ਗਏ ਨੇ ਮਾਛੀਵਾੜਾ ਸਾਹਿਬ ਵੱਲ। ਤੇ ਜੇ ਕਲਗੀ ਵਾਲਾ ਪਾਤਸ਼ਾਹ ਆਪਣੇ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦਾ, ਕੀ ਉਹ ਆਪਣੇ ਇੱਕ ਪੁੱਤਰ ਨੂੰ ਨਹੀਂ ਲੈ ਕੇ ਜਾ ਸਕਦਾ? ਦੋ ਪੁੱਤਰ ਤੇ ਨਾਲ ਨੇ ਨਾ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਲੈ ਕੇ ਜਾ ਸਕਦੇ ਨੇ, ਜੇ ਸਿੰਘ ਜਾ ਸਕਦੇ ਨੇ। ਲੇਕਿਨ ਕਿਉਂ? ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਰ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸ਼ਬਦ ਹੈ, ਕਿਉਂਕਿ ਜੋ ਤੋਂ ਹੀ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦਿੰਦੇ। ਅਸੀਂ ਜ਼ਬਾਨ ਵਿੱਚੋਂ ਤੇ ਕਹਿ ਦਿੰਦੇ ਹਾਂ ਹਾਜ਼ਰ ਨਾਜ਼ਰ ਗੁਰੂ। ਕਿੰਨੇ ਕੁ ਲੋਕ ਅਸੀਂ, ਕਿੰਨੇ ਕੁ ਸਿੱਖ ਹਾਂ ਜਿਹੜੇ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ? ਜ਼ਬਾਨ ਵਿੱਚੋਂ ਕਹਿਣਾ ਹੋਰ ਗੱਲ ਹੈ, ਹਾਜ਼ਰ ਨਾਜ਼ਰ ਕਿ ਸਤਿਗੁਰੂ ਸਭ ਕੁਝ ਵੇਖਦੇ ਨੇ, ਮੇਰੀ ਗੱਲ ਨਿਬੇਰੀ ਨਾ ਹੋ ਜਾਏ, ਮੈਂ ਮਨ ਦੀ ਅਵਸਥਾ ਦਾ ਜ਼ਿਕਰ ਕਰਦਾ ਸਾਂ। ਸਾਧੂ ਕੋਲ ਜਾ ਕੇ ਵੀ ਮਨ ਤਕਾ ਵਿੱਚ ਨਹੀਂ ਆਇਆ, ਦੂਜੇ ਸਾਧੂ ਦੇ ਸੇਵਕ ਬਣ ਗਿਆ ਤੇ ਉਹ ਇਹਨੂੰ ਹੌਲੀ ਹੌਲੀ ਆਪਣੇ ਨਾਲ ਲੈ ਗਿਆ, ਡੇਰਾ ਰਾਮ ਥਮਣ ਤੋਂ ਆਪਣੇ ਨਾਲ ਲੈ ਤੁਰਿਆ। ਹੁਣ ਇਹ ਪਿੰਡਾਂ ਤੈਅ ਕਰਦਾ ਕਰਦਾ ਇਹ ਮਿਲਾਪ ਹੈ ਜਿਹੜਾ, ਜਦੋਂ ਤੁਸੀਂ ਅੱਗੇ ਜਾ ਕੇ ਵੇਖੋਗੇ, ਜਿਹਨੂੰ ਅੱਜ ਅਸੀਂ ਯੂਪੀ ਕਹਿੰਦੇ ਹਾਂ, ਉੱਤਰ ਪ੍ਰਦੇਸ਼, ਉਸ ਤੋਂ ਅੱਗੇ ਆ ਜਾਂਦਾ ਮੱਧ ਪ੍ਰਦੇਸ਼, ਪੰਚਵਟੀ ਦੇ ਜੰਗਲਾਂ ਵਿੱਚ ਉਸ ਦੇ ਮੁਕਾਮ ਤੱਕ ਇਹ ਨਾਲ ਚਲਾ ਜਾਂਦਾ। ਪੰਚਵਟੀ, ਹੁਣ ਇਹ ਸ਼ਬਦ ਤੁਹਾਨੂੰ ਸ਼ਾਇਦ ਸਮਝ ਨਹੀਂ ਆਏਗਾ, ਪੰਚਵਟੀ ਜਿੱਥੇ ਪੰਜ ਵੱਡੇ ਵੱਡੇ ਦਰਖਤ ਹੁੰਦੇ ਨੇ, ਜਿਵੇਂ ਬੋਹੜ ਦਾ ਦਰਖਤ ਹੁੰਦਾ ਬਹੁਤ ਵੱਡਾ, ਐਸੇ ਦਰਖਤ ਜਿੱਥੇ ਪੰਜ ਹੁੰਦੇ ਨੇ ਤੇ ਉਹ ਥਾਂ ਥਾਂ ਤੇ ਹੁੰਦੇ ਨੇ, ਉਹਨੂੰ ਪੰਚਵਟੀ ਦਾ ਜੰਗਲ ਕਿਹਾ ਜਾਂਦਾ। ਹੁਣ ਇਹ ਜੰਗਲ ਵਿੱਚ ਭਟਕਦਾ, ਭਟਕਣਾ ਨਹੀਂ ਮੁੱਕੀ, ਭਟਕਣਾ ਬਰਕਰਾਰ ਹੈ ਤੇ ਉੱਥੇ ਇਹਦਾ ਮਿਲਾਪ ਹੈ ਜਿਹੜਾ। ਹੁਣ ਦੇਹਧਾਰੀ ਦੋ ਗੁਰੂਆਂ ਦੇ ਨਾਲ, ਦੋ ਸੰਤਾਂ ਦੇ ਨਾਲ, ਜਾਨਕੀ ਦਾਸ ਤੇ ਰਾਮਦਾਸ ਨਾਲ ਨੇੜੇ ਰਿਹਾ। ਹੁਣ ਜੇ ਤੁਸੀਂ ਇਹ ਵੇਖੋਗੇ ਕਿ ਹੁਣ 21 ਸਾਲ ਦੀ ਉਮਰ ਹੋ ਗਈ ਇਹਦੀ, 1691 ਵਿੱਚ ਇਹਦਾ ਮਿਲਾਪ ਹੁੰਦਾ ਜੋਗੀ ਔਗੜਨਾਥ ਦੇ ਨਾਲ। ਜੋਗੀ ਔਗੜਨਾਥ ਇਹ ਬਹੁਤ ਵੱਡਾ ਵਿਦਵਾਨ ਹੈ, ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਤਾਂਤਰਿਕ ਵਿੱਦਿਆ ਜਾਣਦਾ, ਲੋਕੇ ਤੋਂ ਬਹੁਤ ਪ੍ਰਭਾਵਿਤ ਨੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਪਾਂ ਪ੍ਰਸੰਗ ਗਾਇਨ ਕਰ ਰਹੇ ਹਾਂ, ਉਹਦੇ ਮਨ ਦੀ ਅਵਸਥਾ ਨੂੰ ਵੇਖੋ, ਉਹ ਕਿਸ ਤਰੀਕੇ ਨਾਲ ਮਨ ਕਰਕੇ ਯਤਨ ਕਰਦਾ ਕਿ ਮੇਰਾ ਮਨ ਸ਼ਾਂਤ ਹੋ ਜਾਏ, ਮੇਰਾ ਮਨ ਟਕਾ ਵਿੱਚ ਆ ਜਾਏ, ਲੇਕਿਨ ਵਾਰ ਵਾਰ ਉਹੀ ਹਰਨੀ, ਮਰ ਰਹੀ ਹਰਨੀ, ਉਹਦੇ ਮਰ ਰਹੇ ਤੜਪ ਰਹੇ ਬੱਚੇ ਇਹਦੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ, ਉਹ ਪ੍ਰਾਮ ਹੋ ਜਾਂਦਾ, ਬੇਅਕਲ ਹੋ ਜਾਂਦਾ, ਬੇਚੈਨ ਹੋ ਜਾਂਦਾ। ਹੁਣ ਇਹ ਜੋਗੀ ਔਗੜਨਾਥ ਦਾ ਚੇਲਾ ਬਣ ਗਿਆ ਤੇ ਜੋਗੀ ਔਗੜਨਾਥ ਇਹਨੂੰ ਫਿਰ ਲੈ ਗਿਆ ਨਾਸਕ। ਹੁਣ ਉੱਥੇ ਰਹਿ ਕੇ ਜੋਗੀ ਔਗੜਨਾਥ ਦੀ ਸੇਵਾ ਕਰਦਾ ਤੇ ਜੋਗੀ ਔਗੜਨਾਥ ਇਹਦੀ ਸੇਵਾ ਤੋਂ ਖੁਸ਼ ਹੋ ਜਾਂਦਾ ਤੇ ਹੌਲੀ ਹੌਲੀ ਇਹਨੂੰ ਇੱਕ ਤਾਲੀਮ ਦਿੰਦਾ, ਇਹਨੂੰ ਯੋਗ ਮਤ ਦੇ ਕੁਝ ਆਸਣ ਦੱਸਦਾ, ਜਿਹਦੇ ਨਾਲ ਕੁਝ ਕੁ ਰਿੱਧੀ ਸਿੱਧੀ ਦਾ ਮਾਲਕ ਇਹ ਮਾਧੋਦਾਸ ਬਣਨ ਲੱਗ ਜਾਂਦਾ। ਜੇ ਤੁਸੀਂ ਰਿੱਧੀ ਸਿੱਧੀ ਨੂੰ ਵੇਖੋਗੇ ਇਹ ਕੀ ਹੈ, ਰਿੱਧੀ ਤੇ ਸਿੱਧੀ ਕੀ ਹੈ, ਮੈਂ ਇੱਥੇ ਵਿਆਖਿਆ ਨਹੀਂ ਕਰਾਂਗਾ, ਲੇਕਿਨ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਹਾਜ਼ਰ ਗੁਰੂ ਨੇ ਆਖਿਆ ਕਿ ਹੈ। ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਨਾਵੈਕੀ ਦਾਸੀ, ਇਹ ਨਾਮ ਦੀਆਂ ਦਾਸੀਆਂ ਨੇ। ਨਾਮ ਕੀ ਹੈ? ਇਹ ਸ਼ਬਦ ਵਾਹਿਗੁਰੂ। ਤੇ ਤੁਸੀਂ ਮੇਰੇ ਭੈਣ ਭਰਾ ਬੱਚੇ ਬੱਚੀਆਂ ਬੈਠੇ ਹੋ, ਘਰਾਂ ਵਿੱਚ ਸੁਣ ਰਹੇ ਹੋ, ਜ਼ਰੂਰ ਆਪਣੇ ਮਨ ਵਿੱਚ ਝਾਤੀ ਮਾਰ ਕੇ ਆਪਣੇ ਆਪ ਨੂੰ ਸਵਾਲ ਕਰਿਆ ਕਰੋ ਕਿ ਅਸੀਂ ਨਾਮ ਜਪਦੇ ਹਾਂ ਰੋਜ਼? ਜਪਜੀ ਸ਼ਬਦ ਦਾ ਪਾਠ ਘੱਟੋ ਘੱਟ ਸਾਡੇ ਘਰ ਵਿੱਚ ਜਪਜੀ ਸ਼ਬਦ ਦਾ ਪਾਠ ਹੁੰਦਾ, ਤੇ ਜੇ ਸਿੱਖ ਦੇ ਘਰ ਵਿੱਚ ਜਪਜੀ ਸ਼ਬਦ ਦਾ ਪਾਠ ਨਹੀਂ ਹੁੰਦਾ, ਤੁਸੀਂ ਕੀ ਸਮਝਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਹੈ? ਮੈਂ ਮੰਨਦਾ ਹਾਂ ਤੁਹਾਡਾ ਜੀਵਨ ਬਹੁਤ ਤੇਜ਼ ਹੈ, ਤੁਹਾਡੀ ਭੱਜ ਦੌੜ ਮੇਰੇ ਸਮਝ ਵਿੱਚ ਆਉਂਦੀ ਹੈ, ਲੇਕਿਨ 24 ਘੰਟਿਆਂ ਵਿੱਚੋਂ ਕੇਵਲ 15 ਮਿੰਟ ਮਨੁੱਖ ਕੋਲ, ਬਾਕੀ ਕੰਮ ਸਾਰੇ ਜ਼ਰੂਰੀ ਨੇ, ਲੇਕਿਨ ਰੱਬ ਦਾ ਨਾਂ ਲੈਣਾ, ਵਾਹਿਗੁਰੂ ਦਾ ਨਾਂ, ਸ਼ਬਦ, ਰਿੱਧੀਆਂ ਸਿੱਧੀਆਂ ਤੁਹਾਡੇ ਘਰ ਵਿੱਚ, ਇਹ ਬਾਣੀ ਹੈ ਜਿਹੜੀ, ਇਹ ਕਰਾਮਾਤ ਹੈ, ਇਹ ਬਾਣੀ ਸਾਖਿਆਤ ਕਰਾਮਾਤ ਜੀ ਨੇ ਵੇਖਣੀ ਹੈ। ਕਈ ਬੰਦੇ ਕਹਿੰਦੇ ਨੇ ਮੇਰੇ ਕਰਮਾਂ ਵਿੱਚ ਨਹੀਂ ਚੀਜ਼ ਹੈ, ਮੇਰੇ ਮੁਕੱਦਰਾਂ ਵਿੱਚ ਨਹੀਂ, ਮੇਰੀ ਤਾਂ ਕਿਸਮਤ ਬਾਣੀ ਹੈ, ਮੇਰੇ ਭਾਗਾਂ ਵਿੱਚ ਨਹੀਂ, ਮੈਨੂੰ ਮਿਲ ਨਹੀਂ ਸਕਦੀ। ਕਈ ਬੰਦੇ ਕਹਿੰਦੇ ਅਸੀਂ ਤਾਂ ਘਰ ਖਰੀਦ ਹੀ ਨਹੀਂ ਸਕਦੇ, ਸਾਥੋਂ ਕਿੱਥੇ ਖਰੀਦ ਹੋਣਾ। ਕਈ ਕਹਿੰਦੇ ਨੇ ਪਤਾ ਨਹੀਂ ਕਦ PR ਮਿਲੇਗੀ। ਮੈਂ ਮੰਨਦਾ ਹਾਂ ਤੁਹਾਡੀਆਂ ਮਜਬੂਰੀਆਂ ਨੂੰ, ਪਰ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਦਾ ਢਾਡੀ ਹਾਂ। ਤੁਸੀਂ ਜਪਜੀ ਸ਼ਬਦ ਦਾ ਪਾਠ ਕਰਨਾ ਆਰੰਭ ਕਰ ਦਿਓ, ਰਸਤਾ ਆਪਣੇ ਆਪ ਬਣ ਜਾਏਗਾ, ਰਸਤਾ ਆਪਣੇ ਆਪ ਬਣ ਜਾਏਗਾ, ਵਿਧੀ ਆਪਣੇ ਆਪ ਬਣ ਜਾਏਗੀ। ਕੁਦਰਤ ਜਦੋਂ ਰਹਿਮਤ ਕਰਦੀ ਹੈ ਫਿਰ ਦੇਰੀ ਨਹੀਂ ਕਰਦੀ। ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਲੇਕਿਨ ਸਿੱਖ ਇੱਥੇ ਤੇ ਮਨ ਮਨਾ ਲੈਂਦਾ ਵੀ ਹਾਂ ਹੁਣ ਜ਼ਰੂਰ ਪਾਠ ਕਰਨਾ, ਗਿਆਨੀ ਜੀ ਕਹਿੰਦੇ ਸਨ, ਭਾਈ ਸਾਹਿਬ ਕਹਿੰਦੇ ਸਨ, ਰੋਜ਼ ਪਾਠ ਕਰਨਾ। ਬਸ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਆ ਸਾਰ ਫਿਰ ਹੋਰ ਪਾਸੇ ਚਲਾ ਜਾ ਗਿਆ। ਇਹੀ ਤੇ ਮਨ ਦੀ ਅਵਸਥਾ ਹੈ ਜਿਹੜਾ ਕਾਬੂ ਨਹੀਂ ਆਉਂਦਾ, ਜਿਹੜਾ ਬਾਰ ਬਾਰ ਦੌੜਦਾ, ਹਾਂ ਕਰਕੇ ਮੁੱਕਰ ਜਾਂਦਾ, ਹਾਂ ਕਰਦਾ ਲੇਕਿਨ ਫਿਰ ਮੁਨਕਰ ਹੋ ਜਾਂਦਾ, ਨਹੀਂ ਕਰਨਾ, ਬਹਾਨੇਬਾਜ਼ੀ ਕਰਦਾ। ਸੰਗਰਾਂਦ ਤੋਂ ਸ਼ੁਰੂ ਕਰਾਂਗੇ, ਹੁਣ 1 ਤਰੀਕ ਤੋਂ ਸ਼ੁਰੂ ਕਰਾਂਗੇ, ਹੁਣ ਪੂਰਨਮਾਸ਼ੀ ਤੋਂ ਸ਼ੁਰੂ ਕਰਾਂਗੇ, ਅੱਗੇ ਅੱਗੇ ਲੈ ਕੇ ਜਾਂਦਾ। ਖੈਰ ਮੇਰੀ ਗੱਲ ਨਵੇਰੀ ਹੁੰਦੀ ਜਾ ਰਹੀ ਹੈ। ਜੋਗੀ ਔਗੜਨਾਥ, ਹੁਣ ਜੋਗੀ ਔਗੜਨਾਥ ਦੇ ਕੋਲ ਰਹਿੰਦੇ ਆ ਤੇ ਜੋਗੀ ਔਗੜਨਾਥ ਇਹਦੀ ਸੇਵਾ ਤੋਂ ਬਹੁਤ ਪ੍ਰਸੰਨ ਹੋ ਗਿਆ, ਪ੍ਰਸੰਨ ਹੋਇਆ ਤੇ ਇਹਨੂੰ ਆਪਣੇ ਚੇਲਿਆਂ ਵਿੱਚੋਂ ਸਭ ਤੋਂ ਮੋਹਤਵਰ ਚੇਲਾ ਬਣਾ ਲਿਆ ਤੇ ਉਹਦੇ ਕੋਲ ਜਿਹੜਾ ਇਹ ਤਾਂਤਰਿਕ ਵਿਧੀਆਂ ਦਾ ਯੋਗ ਮਤ ਦਾ ਬਹੁਤ ਵੱਡਾ ਗ੍ਰੰਥ ਹੈ ਉਹ ਇਸ ਮਾਧੋਦਾਸ ਜੀ ਦਾ। ਵੱਡੀ ਉਮਰ ਦਾ ਸੀ ਜੋਗੀ ਔਗੜਨਾਥ, ਸਮਾਂ ਪਾ ਕੇ ਸੰਸਾਰ ਵਿੱਚੋਂ ਚਲਾ ਗਿਆ, ਸਰੀਰਕ ਤੌਰ ਤੇ ਸਰੀਰ ਦਾ ਤਿਆਗ ਹੋ ਗਿਆ। ਹੁਣ ਉਸ ਗੱਦੀ ਦਾ ਕਹਿ ਦੇਵਾਂ, ਉਹ ਜਿਹੜੀ ਜੋਗੀ ਔਗੜਨਾਥ ਜਿਹੜਾ ਉਹਦਾ ਆਪਣਾ ਚੱਲਦਾ ਸੀ, ਹੁਣ ਉਹਦਾ ਮਾਲਕ ਬਣ ਗਿਆ ਮਾਧੋਦਾਸ ਤੇ ਇੱਥੋਂ ਹੀ ਪਹੁੰਚ ਗਿਆ ਫਿਰ ਗੋਦਾਵਰੀ ਦੇ ਕੰਢੇ ਉੱਤੇ। ਇਹਨੇ ਆਪਣਾ ਇੱਕ ਮੱਠ ਬਣਾ ਲਿਆ, ਇਹਨੇ ਆਪਣਾ ਇੱਕ ਆਸ਼ਰਮ ਬਣਾ ਲਿਆ। ਹੁਣ ਇਹ ਕਰਤਾ ਧਰਤਾ ਹੈ। ਉਹੀ ਚੇਲੇ ਜਿਹੜੇ ਔਗੜਨਾਥ ਦੇ ਚੇਲੇ ਸਨ, ਹੁਣ ਮਾਧੋਦਾਸ ਦੇ ਚੇਲੇ ਬਣ ਗਏ। ਇਹਦੇ ਕੋਲ ਰਿਧੀਆਂ ਸਿੱਧੀਆਂ ਆ ਗਈਆਂ, ਇਹਦੇ ਕੋਲ ਜਾਦੂ ਵਰਗੀਆਂ ਕੁਝ ਕਰਾਂ ਮਾਤਾਂ। ਅੱਜ ਵੀ ਜਾਦੂ ਤੋਂ ਮੁਨਕਰ ਨਹੀਂ ਹੋ ਸਕਦੇ, ਅੱਜ ਵੀ ਵੱਡੇ ਵੱਡੇ ਜਾਦੂਗਰ ਪੂਰੇ ਵਰਲਡ ਵਿੱਚ ਆਪਣੇ ਸ਼ੋਅ ਕਰਕੇ ਜਾਂਦੇ। ਜਾਦੂਗਰਾਂ ਦੇ ਸ਼ੋਅ ਤਾਂ ਉਹਦੇ ਮੁਲਕ ਵਿੱਚ ਵੀ ਹੁੰਦੇ ਹੋਣਗੇ, ਅੱਜ ਵੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕੋਈ ਕਹਿੰਦਾ ਹੱਥ ਦਾ ਟ੍ਰਿਕ ਹੈ, ਲੇਕਿਨ ਕੀ ਹੈ, ਇਹ ਬਹੁਤ ਵੱਡੀ ਵਿਆਖਿਆ ਦੀ ਮੰਗ ਕਰਦੇ। ਹੁਣ ਇਹ ਮਾਲਕ ਬਣ ਗਿਆ ਰਿਧੀਆਂ ਸਿੱਧੀਆਂ ਦਾ, ਲੋਕ ਇਹਦੇ ਕੋਲ ਆਉਂਦੇ ਨੇ। ਹੁਣ ਇਹਨੂੰ ਜਪਦਾ ਕਿ ਮੈਂ ਇੱਕ ਮੰਜ਼ਿਲ ਤੇ ਪਹੁੰਚ ਗਿਆ ਕਿਉਂਕਿ ਤਾਕਤ ਬਣ ਗਈ, ਲੋਕ ਇਹਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਨੇ, ਇਹਨੂੰ ਇੱਕ ਤਰ੍ਹਾਂ ਦਾ ਸਕੂਨ ਮਿਲਦਾ। ਇਹ ਡੇਰੇ ਦਾ ਮਾਲਕ ਹੈ, ਅੱਜ ਇਹ ਡੇਰੇ ਤੋਂ ਬਾਹਰ ਗਿਆ ਹੋਇਆ, ਆਪਣੇ ਮੜ ਤੋਂ ਆਪਣੇ ਆਸ਼ਰਮ ਤੋਂ ਬਾਹਰ ਗਿਆ ਹੋਇਆ। ਜਦੋਂ ਬਾਹਰ ਗਿਆ ਹੋਇਆ ਤੇ ਇੱਧਰੋਂ ਕਲਗੀ ਵਾਲਾ ਪਾਤਸ਼ਾਹ ਇਤਿਹਾਸ ਸਿਰਜਦਾ, ਬਹਾਦਰ ਸ਼ਾਹ ਜਿਹੜਾ ਬਾਦਸ਼ਾਹ ਹੈ ਦਿੱਲੀ ਦੇ ਤਖ਼ਤ ਦਾ, ਉਹਦੇ ਭਰਮਾਂ ਨੂੰ ਸਤਿਗੁਰੂ ਮਹਾਰਾਜ ਤੋੜ ਕੇ ਪੂਰੇ ਉਸ ਇਲਾਕੇ ਨੂੰ ਤਾਰਦੇ ਹੋਏ ਕਿੱਥੇ ਪਹੁੰਚੇ ਨੇ, ਉਸ ਮੱਠ ਵਿੱਚ ਪਹੁੰਚ ਗਏ ਜਿਹੜਾ ਮੱਠ ਇਸ ਮਾਧੋਦਾਸ ਵੈਰਾਗੀ ਦਾ ਹੈ, ਜਿਹੜਾ ਹੁਣ ਜੋਗੀ ਔਗੜਨਾਥ ਦਾ ਚੇਲਾ ਹੈ। ਉੱਥੇ ਪਹੁੰਚ ਗਏ ਤੇ ਇਹਦਾ ਜਿਹੜਾ ਆਸਣ ਹੈ ਬਹੁਤ ਉੱਚਾ ਬਣਿਆ ਹੋਇਆ, ਮਹਾਰਾਜ ਨੇ ਜਾ ਕੇ ਉਸ 'ਤੇ ਆਸਣ ਲਾ ਦਿੱਤਾ। ਮਹਾਰਾਜ ਉਸ 'ਤੇ ਸਵਾਇਮਾਨ ਹੋ ਗਏ। ਮਹਾਰਾਜ ਦੇ ਨਾਲ ਸ਼ਸਤਰਧਾਰੀ ਸਿੰਘ ਨੇ, ਸੂਰਬੀਰ ਯੋਧੇ ਨੇ, ਘੋੜਿਆਂ 'ਤੇ ਸਵਾਰ ਬਹੁਤ ਬਹਾਦਰ ਸੂਰਮੇ ਨਜ਼ਰ ਆ ਰਹੇ ਨੇ। ਇੱਕ ਵੱਖਰੀ ਤਰ੍ਹਾਂ ਦਾ ਪਹਿਰਾਵਾ ਹੈ ਸ਼ਸਤਰਧਾਰੀ ਸੂਰਮੇ। ਤੇ ਜਦੋਂ ਵੇਖਿਆ ਕਿ ਉਸ ਤਖ਼ਤ ਉੱਤੇ ਇਹ ਉਪਰੀ ਧਰਤੀ ਤੋਂ ਆਇਆ ਉਪਰਾ ਮਨੁੱਖ ਬੈਠ ਗਿਆ, ਜਿਹਦੇ ਚਿਹਰੇ 'ਤੇ ਜਲਾਲ ਹੈ, ਜਿਹਦੇ ਸੀਸ 'ਤੇ ਕਲਗੀ ਹੈ, ਜਿਹਨੇ ਤੇਗ ਪਹਿਨੀ ਹੋਈ ਹੈ, ਜਿਹਦੇ ਦੇਖਣ ਵਾਲੇ ਮਰੀਦ ਨੇ ਜਿਹੜੇ ਉਹਦੇ ਵਰਗੇ ਜਾਪਦੇ ਨੇ। ਸਾਡੇ ਮਾਧੋਦਾਸ ਦੇ ਤਖ਼ਤ ਉੱਤੇ ਅੱਜ ਇੱਕ ਉਪਰਾ ਮਨੁੱਖ ਆ ਕੇ ਬਹਿ ਗਿਆ। ਕੋਈ ਬਾਦਸ਼ਾਹ ਹੈ ਜਾਂ ਫਕੀਰ, ਫਕੀਰ ਤੇ ਜਾਪਦਾ ਨਹੀਂ। ਹੁਣ ਇਹ ਮਾਧੋਦਾਸ ਦਾ ਚੇਲਾ ਜਿਹੜਾ ਉਹ ਮੱਠ ਵਿੱਚੋਂ ਦੌੜਿਆ, ਡੇਰੇ ਵਿੱਚੋਂ ਦੌੜਿਆ ਤੇ ਉੱਥੇ ਪਹੁੰਚਿਆ ਜਿੱਥੇ ਮਾਧੋਦਾਸ ਵਿਚਰਦਾ, ਤੇ ਮਾਧੋਦਾਸ ਨੂੰ ਦੱਸਣ ਲੱਗਾ ਕਿ ਆਪਣੇ ਡੇਰੇ ਵਿੱਚ ਇੱਕ ਐਸਾ ਮਨੁੱਖ ਆ ਕੇ ਤੁਹਾਡੇ ਤਖ਼ਤ 'ਤੇ ਬੈਠ ਗਿਆ। ਜਦੋਂ ਸੁਣਿਆ ਨਾ ਇਹਨੇ ਮੇਰੇ ਤਖ਼ਤ 'ਤੇ ਬੈਠ ਗਿਆ, ਸੜ ਕੇ ਕੋਲੇ ਹੋ ਗਿਆ। ਹੁਣ ਇਹਦੇ ਜਿਹੜੇ ਹਾਵ ਭਾਵ ਨੇ, ਜਦੋਂ ਇਹਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਤਖ਼ਤ ਉੱਤੇ ਸਵਾਇਮਾਨ ਨੇ, ਜਿਵੇਂ ਤੜਫਿਆ, ਜਿਵੇਂ ਇਹਦੇ ਮੱਥੇ 'ਤੇ ਗੁੱਸੇ ਦੇ ਵੱਟ ਪਏ, ਉਸ ਇਤਿਹਾਸ ਦਾ ਪੰਨਾ ਮੇਰੇ ਢਾਡੀ ਸਾਥੀ ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਅਤੇ ਸਰੰਗੀ ਮਾਸਟਰ ਤੁਹਾਡਾ ਆਪਣਾ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਆਪ ਦੀ ਸੇਵਾ ਵਿੱਚ ਇਤਿਹਾਸ ਦਾ ਪੰਨਾ ਆਖਰੀ ਕਵਿਤਾ ਵਜੋਂ ਇਉਂ ਕਹਿੰਦੇ।

खून दे हंजुआ जो डोले जो फटखा के नाग वियो अंदर ही कोले।

ਹੁਣ ਜਦੋਂ ਮਾਧੋਦਾਸ ਵਿਰਾਗੀ ਸੁਣਦਾ ਕਿ ਮੇਰੇ ਡੇਰੇ ਵਿੱਚ ਆ ਕੇ ਮੇਰੇ ਮੱਠ ਵਿੱਚ ਆ ਕੇ ਕੋਈ ਮੇਰੇ ਆਸਣ ਉੱਤੇ ਬੈਠ ਗਿਆ, ਤੜ ਫੁੱਟਿਆ, ਇਹਨੇ ਆਖਿਆ ਆਸਣ ਮੇਰਾ ਤੇ ਇੱਕ ਹੋਰ ਆ ਕੇ ਬੈਠ ਗਿਆ। ਇੱਕ ਹੀ ਦਾ ਅਧਿਕਾਰ ਹੈ। ਮਨੁੱਖ ਆਪਣੇ ਮਨ ਵਿੱਚ ਮਾਲਕੀ ਨੂੰ ਕਿਸ ਤਰੀਕੇ ਨਾਲ ਚਿੱਤ ਵਜਾਇਆ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ, ਛੋਟੀ ਜਿਹੀ ਮਿਸਾਲ ਦੇ ਕੇ ਜਿਹੜੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਦੀ ਹੈ ਕਿ ਮਨੁੱਖ ਕਿਵੇਂ ਆਪਣੇ ਆਪ ਨੂੰ ਮਾਲਕ ਮੰਨ ਲੈਂਦਾ। ਬਹੁਤ ਲੰਮਾ ਸਮਾਂ ਪਹਿਲਾਂ, ਢਾਡੀ ਬਣਨ ਤੋਂ ਵੀ ਪਹਿਲਾਂ ਮੈਂ ਗੱਲ ਪੜ੍ਹੀ ਸੀ। ਉਦੋਂ ਜ਼ਿਆਦਾ ਸਫ਼ਰ ਬੱਸਾਂ ਵਿੱਚ ਹੁੰਦਾ ਸੀ, ਹੁਣ ਤਾਂ ਸਾਧਨ ਹੋਰ ਬਹੁਤ ਬਣ ਗਏ। ਕੋਈ ਯਾਤਰੀ ਨੇ ਬੱਸ ਵਿੱਚ ਬੈਠ ਕੇ ਸਫ਼ਰ ਕਰਨਾ ਆਇਆ, ਬੱਸ ਖਾਲੀ ਹੈ, ਸੀਟ 'ਤੇ ਆ ਕੇ ਬੈਠ ਗਿਆ, ਸੀਟ 'ਤੇ ਆ ਕੇ ਬੈਠਿਆ। ਬੱਸ ਦੇ ਤੁਰਨ ਵਿੱਚ ਵਕਤ ਸੀ 10-15 ਮਿੰਟ ਬੱਸਾਂ ਦਾ, ਉਦੋਂ ਟਾਈਮ ਸੀ, ਹੁਣ ਤਾਂ ਇੱਕ ਇੱਕ 2-2 ਮਿੰਟ ਦਾ ਟਾਈਮ ਅੱਡਿਆਂ ਵਿੱਚ। ਉਦੋਂ ਬੱਸਾਂ ਥੋੜ੍ਹੀਆਂ ਸਨ, ਸਵਾਰੀਆਂ ਵੀ ਆਪਣੀ ਤਰ੍ਹਾਂ ਦੀਆਂ ਸਨ, ਯਾਤਰਾ ਦੇ ਸਾਧਨ ਵੱਖਰੇ ਸਨ। ਬੈਠ ਗਿਆ, ਜਦੋਂ ਬੱਸ ਤੁਰਨ ਵਿੱਚ 1-2 ਮਿੰਟ ਰਹਿ ਗਏ, ਉਹਨੂੰ ਯਾਦ ਆਇਆ ਮੈਂ ਤਾਂ ਆਹ ਚੀਜ਼ ਖਰੀਦਣੀ ਭੁੱਲ ਗਿਆ। ਬੱਸ ਵਿੱਚੋਂ ਉਤਰਿਆ ਅਤੇ ਉਹ ਚੀਜ਼ ਖਰੀਦਣ ਚਲਾ ਗਿਆ। ਕੰਡਕਟਰ ਨੂੰ ਕਹਿ ਗਿਆ ਮੈਂ ਹੁਣੇ ਜਲਦੀ ਆਵਾਂਗਾ। ਜਦੋਂ ਉਤਰ ਗਿਆ ਬੱਸ ਵਿੱਚੋਂ ਅਤੇ ਇੱਕ ਹੋਰ ਯਾਤਰੀ ਆ ਕੇ ਬੱਸ ਵਿੱਚ ਬੈਠ ਗਿਆ, ਉਹ ਸੀਟ 'ਤੇ ਬੈਠ ਗਿਆ ਅਤੇ ਹੁਣੇ ਉਹ ਚੀਜ਼ ਖਰੀਦ ਕੇ ਆਇਆ ਅਤੇ ਆ ਕੇ ਉਸ ਬੰਦੇ ਨੂੰ ਕਹਿੰਦਾ ਤੂੰ ਉੱਠ ਇੱਥੋਂ, ਇਹ ਸੀਟ ਤਾਂ ਮੇਰੀ ਹੈ। ਮਨੁੱਖ ਦੇ ਮਨ ਵਿੱਚ ਮਾਲਕੀ ਦਾ ਕਿੱਡਾ ਵੱਡਾ ਪ੍ਰਭਾਵ ਹੈ। ਬੱਸ ਯਾਤਰੀਆਂ ਵਾਸਤੇ ਹੈ, ਜੇ ਸੀਟ ਖਾਲੀ ਹੈ ਕੋਈ ਵੀ ਆ ਕੇ ਬੈਠ ਸਕਦਾ। ਤੂੰ 3 ਮਿੰਟ, 4 ਮਿੰਟ ਜਾਂ 10 ਮਿੰਟ ਸੀਟ 'ਤੇ ਬੈਠ ਕੇ ਉੱਤਰ ਗਿਆ ਅਤੇ ਤੂੰ ਕਹਿੰਦਾ ਇਹ ਸੀਟ ਮੇਰੀ ਹੈ, ਉੱਠ ਇੱਥੋਂ ਉੱਠ। ਇਹ ਮਾਲਕੀ ਦਾ ਆਪਣਾ ਇੱਕ ਪ੍ਰਭਾਵ ਹੈ, ਸਮਝਣ ਵਾਸਤੇ ਕਿ ਮਨੁੱਖ ਕਿੰਨੇ ਥੋੜ੍ਹੇ ਸਮੇਂ ਵਿੱਚ ਆਪਣੇ ਆਪ ਨੂੰ ਉਸ ਗੱਲ ਦਾ ਮਾਲਕ ਮੰਨ ਲੈਂਦਾ ਹੈ। ਹੁਣੇ ਮਾਧੋਦਾਸ ਵਿਰਾਗੀ ਨੇ ਜਦੋਂ ਸੁਣਿਆ ਮੇਰੇ ਤਖ਼ਤ ਉੱਤੇ ਆ ਕੇ ਕੋਈ ਬੈਠ ਗਿਆ, ਇਹਦਾ ਮਾਲਕ ਤਾਂ ਮੈਂ ਹਾਂ, ਤੜ ਫੁੱਟਿਆ, ਮੱਥੇ 'ਤੇ ਗੁੱਸੇ ਦੇ ਵੱਟ ਪੈ ਗਏ। ਆਪਣੇ ਚੇਲੇ ਨੂੰ ਮੁਖਾਤਬ ਹੋ ਕੇ ਕਹਿੰਦਾ ਤੂੰ ਵੇਖੇਂਗਾ ਮੈਂ ਪੈਰਾਂ ਵਿੱਚ ਰੋਲ ਦਿਆਂਗਾ। ਬੜੀ ਤੇਜ਼ੀ ਦੇ ਨਾਲ ਆਪਣੇ ਮੱਠ ਵੱਲ ਨੂੰ ਆਇਆ, ਡੇਰੇ ਵੱਲ ਨੂੰ ਆਇਆ। ਸਾਹਮਣੇ ਮੇਰੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਤਖ਼ਤ ਉੱਤੇ ਬੈਠਿਆਂ ਤੱਕਦਾ, ਅੱਗੇ ਕੀ ਹੋਏਗਾ। ਇਹ ਨਹੀਂ ਕਿ ਇਤਿਹਾਸ ਆਪਣੇ ਨਹੀਂ ਸੁਣਿਆ ਹੋਇਆ, ਕਿਉਂਕਿ ਦਿਨ ਚੱਲਦੇ ਨੇ। ਸਰਹੰਦ ਫਤਿਹ, ਥੋੜ੍ਹੇ ਜਿਹੇ ਦਿਨਾਂ ਲਈ ਮੈਂ ਆਪਣੇ ਜੱਥੇ ਸਮੇਤ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ, ਇਸ ਕਰਕੇ ਹੁਣ ਇਹ ਗੱਲ ਮੈਂ ਇੱਥੇ ਆ ਕੇ ਕੇਂਦਰਿਤ ਕਰਨ ਲੱਗਾ। ਮਨੁੱਖੀ ਮਨ ਦੀ ਭਟਕਣਾ, ਪਹਿਲਾਂ ਪਿਤਾ ਪੁਰਖੀ ਧਰਮ ਹੈ, ਫਿਰ ਜਾਨਕੀ ਦਾਸ ਦਾ ਚੇਲਾ ਬਣਦਾ, ਫਿਰ ਸਾਧੂ ਰਾਮਦਾਸ ਦਾ ਚੇਲਾ ਬਣਦਾ, ਫਿਰ ਜੋਗੀ ਔਗਣਨਾਥ ਦਾ ਚੇਲਾ ਬਣਦਾ, ਲੇਕਿਨ ਮਨ ਦੀ ਭਟਕਣਾ ਹਾਲੇ ਮੁੱਕੀ ਨਹੀਂ। ਹੁਣ ਪਹੁੰਚ ਗਿਆ ਇਹਦੇ ਮਨ ਦੀ ਭਟਕਣਾ ਨੂੰ ਮੁਕਾਉਣ ਵਾਲਾ, ਇਹਨੂੰ ਜੀਵਨ ਦਾ ਅਸਲ ਆਦਰਸ਼ ਦੱਸਣ ਵਾਲਾ, ਇਹਨੂੰ ਸੱਚ ਦੇ ਮਾਰਗ 'ਤੇ ਤੋਰਨ ਵਾਲਾ ਕਲਗੀ ਵਾਲਾ ਪਾਤਸ਼ਾਹ। ਇਸ ਤੋਂ ਅਗਲੀ ਕਹਾਣੀ ਕੱਲ੍ਹ ਨੂੰ ਦਿਨ ਦੇ ਦੀਵਾਨ ਵਿੱਚ ਇੱਥੋਂ ਹੀ ਆਰੰਭ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਆਪ ਦੀ ਬੇਅੰਤ ਮੁਹੱਬਤ ਬਖਸ਼ਿਸ਼ ਕਰ ਦਿਓ। ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਤਹਿ ਦਿਲ ਨੂੰ ਧੰਨਵਾਦੀ ਹਾਂ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ, ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੇ, ਕਾਰਜ ਨਾਸ ਕਰੇ। ਦੁਨਿਆਵੀ ਦਾਤਾਂ ਦੇ ਨਾਲ ਨਾਲ ਸਤਿਗੁਰੂ ਸਾਡੇ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰੇ। ਹਾਜ਼ਰ ਨੇ ਸਾਥੋਂ ਬਾਅਦ ਪੰਥ ਦੇ ਮਹਾਨ ਕੀਰਤਨੀ ਹੈ, ਜਿਨ੍ਹਾਂ ਦੀ ਸ਼ਖਸੀਅਤ ਸ਼ਬਦਾਂ ਦੀ ਮੁਹਤਾਜ ਨਹੀਂ, ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਹਾਜ਼ਰ ਹੋ ਗਏ ਨੇ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਾ। ਲੇਕਿਨ ਵੀਕਐਂਡ ਦੇ ਜਿੰਨੇ ਵੀ ਪ੍ਰੋਗਰਾਮ ਨੇ ਪੂਰੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਜੋ ਉਲੀਕੇ ਗਏ ਨੇ, ਉਹਨਾਂ ਦੀ ਜਾਣਕਾਰੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਜੀ ਨਾਲ ਸਾਂਝੀ ਕਰਨਗੇ। ਦਾਸਾਂ ਦੀ ਫਤਿਹ ਪ੍ਰਵਾਨ ਕਰੋ। ਪਿਆਰ ਸਾਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ, ਜੋ ਅੱਜ ਸਰਹੰਦ ਫਤਿਹ ਦਿਵਸ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਗਿਆਨੀ ਭਾਈ ਸਾਹਿਬ ਭਾਈ ਸੁਰਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਨੂੰ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੇਖੇ ਮਾਂ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਤੋਂ ਦੇ ਤਿਸੇ ਗਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਕਾ ਸਾਚਾ ਡਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲੀ ਹੈ ਦੁੱਖ, ਸੁਖ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ, ਸਾਚੇ ਦਾਮ ਕੀ ਤਿਲ ਵਡਿਆਈ, ਆ ਤਕੇ ਕੀਮਤ ਨਹੀਂ ਪਾਈ। ਜਿਸ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਤਾਂ ਹਰ ਕੇ ਜਾਨਾ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਿਰਮਾ।

ਜਾਂ ਆਹਾ ਹਰ ਜੀਓ ਭਰਿਆ ਸੈਲ ਪਤਨ ਮੈਂ ਜੰਤੂ ਪਾਏ ਤਾਗਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਮ ਪਿਤਾ ਲੋਸਤ ਬਣਦਾ ਕੋਈ ਨਾ ਕਿਸਗੀ ਧਰਿਆ ਸੇ ਸੇ ਰਿਜਸ ਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਮਲ ਕਲਾਵੈ ਕਮਲ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਂਤ ਅਸ਼ਟ ਸਿਧਾਨ ਠਾਕੁਰ ਕਰਤ ਧਰਿਆ ਜਨ ਨਾਨਕ ਬਲਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਖ ਨਿਰੰਜਨ ਹਰ ਪੁਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਅਸੱਚੇ ਸਿਜਨਹਾਰਾ ਸਭ ਜੀਉ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਚਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਮ ਤੋਂ ਜੀ

ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖੱਡ ਕਰਮ ਗ੍ਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅੰਬਰ ਬੁਰ ਕਰਤਾ ਜੀ ਤੁਧ ਜੇਵੜੇ ਅਵਨ ਨਾ ਕੋ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧੀ ਆਪੇ ਸਿੱਟ ਸਭ ਉਪਾਇ ਜੀ ਤੁਧੀ ਆਪੇ ਸਿੱਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਨ ਬੈਡਾ ਸਾਈ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੂੰ ਪਾਈ ਰਹਾ ਸਭ ਤੇਰੀ ਤੂੰ ਸਮਨੀ ਤਿਆਇਆ ਜਿਸਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਲਮ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲਾ ਵਿੰਜੋ ਮਿਲ ਵਿਛੜਿਆ ਸੰਜੋਗੀ ਬੇਲਾ ਜਿਸਨੂੰ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦੀਆ ਵਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਅਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਲੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਪਗਨੀ ਚਾਲੈ ਹਮ ਦੇਖਾਂ ਤੈ ਡੁਬਿਆਲੇ ਮਨ ਏਕ ਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀਨੀ ਪੜਿਆ ਮੂਰਖ ਮੂਦਾ ਜਨਮ ਪਿਆ ਪਰਨਵਤ ਨਾਨਕ ਤਿਨਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਸਰਨ ਜਾਨ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾ ਜਾਤ ਸੰਜਨ ਤਰਨ ਕਮਾਇਆ ਸੇਵਾ ਸਾਧਨਾ ਜਨ ਰਾਇਆ ਕਹੋ ਨਾਨਕ ਅਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਦੇ ਰਚਾ ਪੂਰਨ ਹੋਏ ਚਿਤਕੀ ਇੱਛਾ ਤਵ ਚਰਨ ਮਨ ਰਹਿ ਅਮਾਰਾ ਆਪਣਾ ਜਨ ਕਰੋ ਪ੍ਰਤਪਾਰਾ
अमरे दुष्सबे तुम का बहो आप हाथ दे मुहि बचा बहो सुखी बसे मोरो परवारा सेवक सिख सब करतारा मोर अच्छा निज कर दिये सब बैरन को आसंगरिय पूर्ण हो मारी आसा तोर पंज की रह प्यासा तुम्हें छाट कोई अब न त्याऊ जो बचाऊ सो तुम ते पाऊ सेवक सिख मारे तारी है चुन सत्र अमारे मारी है आप हाथ दे मुझे बरिया मन का त्रास निवरिया हुजो सदा मारे पचा श्री आस तो जो करियो रचा राख लियो मोए राकन हारे साहिब संत साहिब प्यारे दीन बंद दुष्टन के हंता तुम पुरी चतुर्दश कंता काल पाए ब्रह्मा बवतरा काल पाए सिजु अवतरा काल पाए कर विष्णु प्रकाशा सगल काका किया तमाशा जमन का जोगी शिव की यो वेद राज ब्रह्मा ज्योति यो जमन का सलो स्वारा नमस्कार है ताई हमारा जम का सजद बनायो देव दया तो जचन बजायो आदि अंत एक अवतारा सोई गुरु समझियो हमारा नमस्कार तिसी को हमारी सगल प्रजा जनिया सवाई शिवकन को सबगुण सुख दियो सतन को पल मोहम्मद कियो कट कट के अंतर की जानता पले बुरे की पीर पहचानता चिंटी ते कुंच रसूला सपर कृपा दिश कर फूला संतन दुपाए ते दुखी सुख पाए साधन के सुखी एक एक भी पछान कट कट के पटपट की जान जब्द कर करा करतारा प्रजा तर्त तब दे अबारा जब आखर करत हूं कब हूं तुम्हें मिलत देत सब हूं जेते बदन शिष्ट सब तारा आप अपनी बूझ उचारा तुम सभी ते रहत निरालम

ਜਾਣਦਾ ਮਾਂ ਮੂੜ ਕਛ ਭੇਦ ਨਾ ਜਾਣਦਾ ਮਾਂ ਦੇ ਕੋ ਕੈ ਸਦਾ ਸਿਵਾ ਨਨਕਾਰ ਕਾ ਚਿੰਤਨੈ ਪੇਵਾ ਆਪ ਆਪਣੀ ਬੁੱਧ ਹੈ ਜਿਤੀ ਬੰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜੈ ਪਸਾਰਾ ਕਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਸਰੂਪਾ ਰੰਗ ਪਯੋ ਰਾਵ ਕੀ ਪੂਪਾ ਅੰਡਾ ਜੇਰ ਸਿੱਧ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕੌਂਫੂ ਰਾਜਾ ਵੈ ਬੈਠਾ ਕੌਂ ਸਿਮਟ ਪਯੋ ਸ਼ੰਕਰ ਇਕੈਠਾ ਸਿਗਰੀ ਸਿਸ਼ਟ ਦਿਖਾਏ ਅਚੰਪਵ ਆਦ ਜਗਾਦ ਸਰੂਪ ਸਿਅੰਪਵ ਅਬ ਰਚਾ ਮੇਰੀ ਤੁਮ ਕਰੋ ਸਿੱਖਿਓ ਬਾਰ ਐਸੀ ਸੰਗਰੋ ਦੁਸ਼ਟ ਜਿਤੇ ਉੱਠੋ ਤੁ ਪਾਤਾ ਸਕਲ ਮਲੇਸ਼ ਕਰੋੜ ਨਕਾਤਾ ਜੀ ਆਸ ਤੋਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਨ ਪਗ ਬਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋਈ ਕਬਾ ਦਿਆਏ ਹੈ ਤਾਂ ਕਿ ਕਾਲ ਨਿਗਨੇ ਐ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤੁਤਕਾਲਾ ਕਿਰਪਾ ਦਿਸ਼ਟ ਤਨ ਜਾਏ ਨਿਹਰ ਹੋ ਤਾਂ ਕਿ ਤਾ ਤਨਕ ਮੈਂ ਹੋਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਏਕ ਬਾ ਜਿਨ ਤੁਮੇ ਸੰਵਾਰਾ ਕਾਲ ਪਾਤੇ ਤਾਈ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਤੇ ਰਹਾ ਖੜਕ ਕੇਤ ਮੈਂ ਸਰਨ ਤਿਹਾਰੀ ਆਬ ਆਦੇ ਲਿਓ ਬਾਰੀ ਸਰਬ ਠੋਰ ਮੋਹੋ ਸਾਈ ਦੁਸ਼ਟ ਦੋਕ ਤੇ ਲਿਓ ਬਚਾਇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਕ ਤੇ ਲਿਓ ਬਚਾਇ ਸਵਈਆ ਪਾਏ ਗਏ ਜਬ ਤੇ ਤੁਮਰੇ ਤਬਦੇ ਕੁੰਭਾ ਧਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨਾ ਅਨੇਕ ਹੈ ਮਤ ਇਕ ਨ ਮਾਨਿਓ ਸਿਮਰਤ ਸਾਤ ਬੇਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਂ ਬਖਾਨਿਓ ਦੋਹਰਾ ਸਗਲ ਦੁਆਲ ਕੋ ਛੱਡ ਕੈ ਗਹਿਓ ਤੁਹਾਰੋ ਦੁਆਰਾ

ਕਰਤਾ ਤੇਰਾ ਸਭ ਵਿੱਚ ਹੈ, ਜਿਸ ਦੇਹ ਸੋ ਪਾਵੈ ਸਦਾ ਸਿਲਸਿਲਾ ਤੇਰੀ, ਨਾਮ ਮਨ ਵਸਾਵੈ ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾ ਸੁਖਮਨੀ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਬਿਟ ਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤਗੜ ਧਾਰੀਆ, ਪੰਜ ਦੋਤ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰ ਪਾਇਆ ਤੋ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਕਰ ਅਨੰਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਰ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ, ਸੰਤ ਸਾਜਨ ਭੈ ਸਸੇ, ਪੂਰੇ ਗੁਰਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵੇਤਾ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹ ਤੂਰੇ

तम संसार चन लग तरिया सब नानक ब्रह्म।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ।

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ, ਬੋਲੋ ਜੀ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੈ ਬਿਨ ਭਜਣਾ ਵਿਖਿਆ ਸਗਲੀ ਚਾਰਾ ਹਰ ਨਾਮ ਕਮਾਵਨਾ ਨਾਨਕ ਹਿਉ ਤਨਸਾਰ ਫਿਰਤ ਪ੍ਰਭ ਆਇਆ ਪਰਿਆ ਤੋ ਸੰਨਾਏ

ਸੋ ਕੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਇ। ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭਿਆਪਣਾ ਮਨ ਧਨ ਪਏ ਅਰੋਗਾ ਕੋਟ ਬਿੰਗ ਲਾਥੇ ਪ੍ਰਸੰਨਾ ਪ੍ਰਗਟੇ ਭਲੇ ਸੰਜੋਗਾ ਕਰ ਇਸ਼ਨਾਨ ਸਿਮਰ ਪ੍ਰਭਿਆਪਣਾ ਮਨ ਧਨ ਪਏ ਅਰੋਗਾ ਕੋਟ ਬਿਗਨ ਲਾਤੇ ਪ੍ਰਸੰਨ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੁਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਬਚਨ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਾ ਤਾਪ ਸਭ ਡਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਿਆਈ।

ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।